ਅਰਦਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜੈਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ

ਕਰਿਆ। ਸਭ ਨਿਧਾਨ ਦਾ ਸੁਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ।

ਜਨ ਨਾਨਕ ਤਿਨ ਕੁਰਬਾਨ ਹਰ ਧਿਆਵੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨੂੰ ਹਰ ਧਿਆਇਆ ਜੀ ਤਿਨ ਟੂਟੀ ਜਮ ਕੀ ਫਾਸੀ ਜਿਨ ਨਿਰਭਉ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮ ਕੀ ਫਾਸੀ।

ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਹਨੂੰ ਹਰ ਤਿਹਾਇਆ ਜੀ ਜਨ ਨਾਨਕ ਤਿੰਨ ਬਲ ਜਾਸੀ

ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ।

ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ।

ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ।

ਜਿਸ ਨੂੰ ਤੂੰ ਜਾਣਾ ਇਹ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵੇ

ਪ੍ਰਣਵਤ ਨਾਨਕ ਤਿਨਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ।

ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਓ ਜਪ ਤਪ ਸੰਜਮ।

ਘਟ ਘਟ ਕੇ ਪਟ ਪਟ ਕੀ ਜਾਣੈ ਜਬ ਯੁਧ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਅਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ

ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨੁਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ।

ਸ਼ਬਦ ਧਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ, ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ।

ਤਿਤ ਘਰੁਅਨ ਹਦ ਵਜੇ ਅਨੰਦ ਸੁਣਹੁ ਬਡਭਾਗੀ ਹੋ।

ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ।

ਤਰਸ ਪਿਆ ਮਿਹਰਾਂਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਪੌੜੀ ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੀ ਉਥੇ ਤੇਰੀ ਰੱਖ ਅਗਨੀ ਉਧਰ ਮਾਹੀ ਸੁਣ ਕੇ ਜਮਕੇ ਦੂਤ ਨਾਏ ਤੇਰੇ ਛੱਡ ਜਾਏ ਭਉ ਜਲ ਬਿਖਮ ਅਸਗਾ ਗੁਰਸਬ ਦੀ ਪਾਰ ਪਾਏ ਜਿਨ ਕਉ ਲੱਗੀ।

ਸਾਧ ਜਿਨ੍ਹਾਂ ਕੈ ਸੰਗ ਭਵ ਜਲ ਤਾਰਿਆਂ ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਆਂ

ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਤਿਸ ਸਾ

ਭਗਵਤੀ ਜੀ ਸਹਾਇ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ

ਹਰਿਆ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਖੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪੜੀਆਂ ਲੁਹਾਈਆਂ, ਚਰਖਣੀਆਂ 'ਤੇ ਚੜ੍ਹੇ, ਤਾਨਿਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾ ਸੰਗ ਨਿਭਾਈ,

ਗੁਰੂ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਕਾ ਰਾਖਾ, ਆਪ ਵਾਹਿਗੁਰੂ ਹੇ ਅਕਾਲ ਪੁਰਖ।

ਕੋਟ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਸ਼ਾਮ ਦੇ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਵਿੱਚ ਪਾਵਨ ਬਾਣੀ ਸੋਦਰ ਸੱਚੇ ਪਾਤਸ਼ਾਹ ਜੀਓ ਗੁਰਬਾਣੀ

ਬਖਸ਼ਿਸ਼ ਕਰਨੀ। ਸਤਿਗੁਰੂ ਜੀ ਆਪ ਜੀ ਕੇ ਪਾਵਨ ਹਜ਼ੂਰ ਸੱਚੇ ਪਾਤਸ਼ਾਹ ਜੀ ਪਾਵਨ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਜੀ। ਕਿਰਪਾ ਕਰੋ ਜੀ ਆਪ ਜੀ ਆਪਣੇ ਹੁਕਮਨਾਮੇ ਬਖਸ਼ਿਸ਼ ਕਰਕੇ

ਵਾਹਿਗੁਰੂ ਸਾਹਿਬ ਜੀਓ। ਡੰਡੌਤ ਬੰਦਨ ਅਨਕਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰੱਖ ਹੋ ਪ੍ਰਭੂ, ਨਾਨਕ ਦੇ ਕਰ ਹੱਥ, ਸੁੱਕਹੁ ਟਲ ਗੁਰ ਸੇਵੀਐ, ਅਹਿੰਸ ਸਹਿਜ ਸੁਭਾਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ, ਸਤਿਸੰਗ ਜੀਓ, ਵਡਭਾਗੇ ਹੋ ਜੋ ਕਿ ਸ਼ਾਮ ਦੇ ਸਮੇਂ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਹੋ। ਆਓ ਸ਼ਾਮ ਦੇ ਦੀਵਾਨਾਂ ਦੀ ਆਰੰਭਤਾ ਦੇ ਵਿੱਚ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ, ਉਹਨਾਂ ਪਾਸੋਂ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ, ਜੋ ਕਿ ਆਪ ਸਭ ਸੰਗਤਾਂ ਨੂੰ ਪਾਵਨ ਗੁਰਬਾਣੀ ਸ਼ਬਦ ਕੀਰਤਨ ਦੁਆਰਾ ਨਿਹਾਲ ਕਰ ਰਹੇ ਸਨ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਆਓ ਅਗਲੇ ਸਮੇਂ ਲਈ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ ਪਾਵਨ ਗੁਰਬਾਣੀ ਸ਼ਬਦ ਵਿਚਾਰ ਦੁਆਰਾ ਆਪ ਸਭ ਸੰਗਤਾਂ ਨੂੰ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ। ਗੁਰਜਸਾ ਨਾਹੀਂ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਗੁਰੂ ਗੁਰੂ ਗੁਰ ਕਰਮਨ ਮੋਰ, ਗੁਰੂ ਬਿਨਾ ਮੈਂ ਨਾਹੀਂ ਹੋਰ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ। ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗੁਣ ਹਮਾਰੇ। ਦਇਆ ਕਰੋ ਕੁਛ ਮੇਰ, ਪਾਵੋ ਡੁੱਬਦੇ ਪੱਥਰ ਤਾਰੇ। ਜੀਅੜਾ ਅਗਨ ਬਰਾਬਰ ਤਪੈ, ਪੀਤਰ ਵਗੈ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣ, ਸੁਖ ਹੋਵੈ ਦਿਨ ਰਾਤੀ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰ ਨ ਸਕੂੰ ਮੈਂ ਮਾਂ ਜੋ ਤੁਹਾਰੀ। ਹਮ ਨ ਸਖਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾ ਤੇਹਾ ਹੋ ਕਰੀ ਵਖਿਆਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਏ ਤੇਹਾ ਹੋ ਕਰੀ ਵਖਿਆਨ। ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਖਾਲਸਾ ਸਾਹਿਬ ਸਿਮਰ ਜੀ। ਵਡਭਾਗੀ ਹਾਂ ਸਾਰੇ ਜੋ ਸੰਧਿਆ ਦੇ ਦੀਵਾਨਾਂ ਵਿੱਚ ਅੰਮ੍ਰਿਤਮਈ ਕੀਰਤਨ ਸਰਵਣ ਕਰ ਰਹੇ ਸੀ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨ। ਕੀਰਤਨ ਸਾਡੇ ਮਨ ਨੂੰ ਸ਼ਾਂਤ ਕਰ ਦਿੰਦਾ, ਇਕਾਗਰ ਕਰ ਦਿੰਦਾ, ਕਿਉਂਕਿ ਸਾਡਾ ਜਿਹੜਾ ਮਨ ਹੈ ਇਹ ਵਿਚਾਰਾਂ 'ਚ ਰਹਿੰਦਾ ਹਰ ਵੇਲੇ। ਇਹਦੇ ਵਿੱਚ ਕੋਈ ਨਾ ਕੋਈ ਵਿਚਾਰ ਚੱਲਦਾ ਰਹਿੰਦਾ, ਮਨ ਰੁਕਦਾ ਨਹੀਂ। ਜਦੋਂ ਇਹ ਮਨ ਕੀਰਤਨ ਕੀਰਤੀ ਸੁਣਦਾ ਹੈ ਤਾਂ ਮਨ ਇਕਾਗਰ ਹੋ ਜਾਂਦਾ ਹੈ। ਇਸ ਕਰਕੇ ਇਕਾਗਰ ਹੋਏ ਮਨ ਨੂੰ ਫਿਰ ਗੁਰੂ ਦੀ ਗੱਲ ਸਮਝ ਆਉਂਦੀ ਹੈ। ਜੇ ਮਨ ਇਕਾਗਰ ਨਹੀਂ ਨਾ, ਉਹਨੂੰ ਗੁਰੂ ਦੀ ਗੱਲ ਸਮਝ ਨਹੀਂ ਆ ਸਕਦੀ। ਇਸ ਕਰਕੇ ਫਿਰ ਕੀਰਤਨ ਤੋਂ ਬਾਅਦ ਸ਼ਬਦ ਦੀ ਵਿਚਾਰ ਸੁਣਾਈ ਜਾਂਦੀ ਹੈ ਕਿ ਸਾਡੇ ਮਨ ਨੂੰ ਸੋਝੀ ਆ ਜਾਵੇ, ਗਿਆਨ ਆ ਜਾਵੇ ਵੀ ਜਿਸ ਕਾਰਜ ਲਈ ਮੈਂ ਸੰਸਾਰ 'ਚ ਆਇਆ ਸੀ ਮੈਂ ਉਹ ਕੰਮ ਕਰ ਲਿਆ, ਜੇ ਨਹੀਂ ਕੀਤਾ ਤਾਂ ਮੈਂ ਕਰ ਲਵਾਂ। ਇਹ ਫਿਰ ਗੁਰਬਾਣੀ ਦੇ ਵਿੱਚ ਸਾਨੂੰ ਫਿਰ ਭੇਜ ਦਿੱਤਾ ਗਿਆ ਅੱਗੇ ਸ਼ਬਦ ਦੀ ਵਿਚਾਰ ਕਰਨ ਦਾ। ਇਸ ਲਈ ਕਥਾ ਅਤੇ ਕੀਰਤਨ ਦੋਨੇ ਮਨ ਨੂੰ ਸੁੱਖ ਦਿੰਦੇ ਨੇ, ਕਥਾ ਕੀਰਤਨ ਸੁਖਦਾਈ। ਆਓ ਜੋ ਲੜੀਵਾਰ ਕਥਾ ਚੱਲ ਰਹੀ ਹੈ, ਸ਼ੁਰੂ ਕਰਨ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਭਾਈ ਗੁਰਦਾਸ ਜੀ ਦੀਆਂ ਵਾਰਾਂ, ਉਹਨਾਂ ਦੀ ਆਪਾਂ ਲੜੀਵਾਰ ਕਥਾ ਵਿਚਾਰ ਕਰ ਰਹੇ ਹਾਂ। ਬਾਰਵੀਂ ਵਾਰ ਦੀ ਇਹ ਪੰਦਰਵੀਂ ਪੌੜੀ ਦੀ ਆਪਾਂ ਵਿਚਾਰ ਕਰ ਰਹੇ ਹਾਂ। ਇਹਦੇ ਵਿੱਚ ਇਸ ਯੁੱਗ ਦੇ ਵਿੱਚ, ਇਸ ਸਮੇਂ ਦੇ ਵਿੱਚ ਜਿਹੜੇ ਭਗਤ ਜਨ ਹੋਏ, ਗੁਰਮੁਖ ਜਨ ਹੋਏ, ਪਰਮਾਤਮਾ ਨੂੰ ਮਿਲੇ, ਕਿਵੇਂ ਉਹ ਪਰਮਾਤਮਾ ਨੂੰ ਮਿਲੇ, ਉਹਨਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਕਰਦੇ ਨੇ।

ਉਹਨਾਂ ਦਾ ਜ਼ਿਕਰ ਕਰਦੇ ਨੇ ਭਾਈ ਗੁਰਦਾਸ ਜੀ। ਸੈਣ ਭਗਤ ਜੀ ਵੀ ਇਹਨਾਂ ਭਗਤਾਂ ਨੂੰ, ਜਿਵੇਂ ਭਗਤ ਕਬੀਰ ਜੀ ਦੀ ਵਿਚਾਰ ਨੂੰ ਸੁਣ ਕੇ ਉਹਨਾਂ ਦੇ ਅੰਦਰ ਚਾਅ ਪੈਦਾ ਹੋਇਆ ਅਤੇ ਉਹ ਫਿਰ ਇਸ ਭਗਤੀ ਮਾਰਗ 'ਤੇ ਚੱਲੇ। ਗੁਰੂ ਦੇ ਦੱਸੇ ਮਾਰਗ 'ਤੇ ਚੱਲ ਕੇ ਉਹਨਾਂ ਨੇ ਆਪਣਾ ਜੀਵਨ ਸਫਲ ਕੀਤਾ, ਪਰਮਾਤਮਾ ਰੂਪ ਹੋਏ। ਇਸ ਲਈ ਉਹਨਾਂ ਦਾ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਗੁਰਬਾਣੀ ਉਹਨਾਂ ਦੇ ਮੁੱਖ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਸੈਣ ਭਗਤ ਜੀ ਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜ਼ਿਕਰ ਆਉਂਦਾ ਹੈ। ਭਾਈ ਗੁਰਦਾਸ ਜੀ ਸਮਝਾ ਰਹੇ ਨੇ, ਕਹਿੰਦੇ ਬੇਣ ਹੋਆ ਅਧਿਆਤਮੀ ਸੈਣ ਨੀਚ ਕੁੱਲ ਅੰਦਰ ਨਾਈ। ਜਿਹੜਾ ਉਹ ਕਿੱਤਾ ਕਰਦੇ ਸੀ ਉਹਨਾਂ ਨੂੰ ਨਾਈ ਕਹਿ ਦਿੰਦੇ ਸੀ, ਨਾਮ ਰੱਖੇ ਜਾਂਦੇ ਕਿੱਤਿਆਂ ਦੇ। ਇਹ ਜਾਤ ਨਹੀਂ ਹੁੰਦੀ ਕੋਈ, ਜਿਵੇਂ ਕੋਈ ਕਰਮ ਕਿਹੋ ਜਿਹਾ ਕਰਦਾ ਉਹੋ ਜਿਹਾ ਦਾ ਨਾਂ ਪੈ ਜਾਂਦਾ। ਜਿਹੜੇ ਸੈਣ ਭਗਤ ਜੀ ਸੀ ਇਹਨਾਂ ਦਾ ਪੁਰਖੀ ਕਿੱਤਾ ਸੀਗਾ ਪੁਰਾਣੇ ਸਮੇਂ ਦੇ ਵਿੱਚ ਰਾਜਿਆਂ ਦੇ ਜਾਣਾ, ਬੁੱਤੀਆਂ ਕੱਢਣੀਆਂ ਵੀ ਕਹਿ ਦਿੰਦੇ ਸੀ, ਇੱਕ ਥਾਂ ਤੋਂ ਦੂਜੇ ਥਾਂ 'ਤੇ ਚਿੱਠੀਆਂ ਲੈ ਕੇ ਜਾਣੀਆਂ, ਮੈਸੇਜ ਲੈ ਕੇ ਜਾਣੇ, ਜਾਂ ਫਿਰ ਰਾਜੇ ਦੀ ਮੁੱਠੀ ਚਾਪੀ ਕਰਨੀ, ਲੱਤਾਂ ਵਗੈਰਾ ਦਗਾਉਣੀਆਂ, ਹੋਰ ਸੇਵਾ ਕਰਨੀ, ਨਹੁੰ ਵਗੈਰਾ ਕੱਟਣ ਦਾ ਇਹ ਕਰਮ ਕਰਦੇ ਹੁੰਦੇ ਸੀ, ਇਸ ਤਰ੍ਹਾਂ ਦੀ ਸੇਵਾ ਕਰਦੇ ਹੁੰਦੇ ਸੀ। ਸੈਣ ਭਗਤ ਜੀ ਵੀ ਇੱਕ ਰਾਜੇ ਦੇ ਨੌਕਰੀ ਕਰਦੇ ਸੀ, ਨੌਕਰੀ ਕਰਦਿਆਂ ਹੋਇਆਂ ਭਗਤੀ ਕਰਦੇ ਸੀ, ਨਾਲ ਨਾਲ ਇਹ ਕਰਮ ਕਰਦੇ ਸੀ, ਕਰਮ ਦੇ ਨਾਲ ਧਰਮ ਦ੍ਰਿੜ ਕਰਦੇ ਸੀ। ਇਹ ਗੁਰਸਿੱਖ ਦੀ ਰਹਿਣੀ ਹੈ। ਅੱਜ ਵੀ ਅਸੀਂ ਇਕੱਲਾ ਕਰਮ ਹੀ ਕਰਦੇ ਹਾਂ, ਧਰਮ ਨਹੀਂ ਦ੍ਰਿੜ ਕਰਦੇ। ਇਹਨਾਂ ਨੇ ਕਰਮ ਦੇ ਨਾਲ ਧਰਮ ਦ੍ਰਿੜ ਕੀਤਾ। ਇਹ ਨੌਕਰੀ ਕਰਦੇ ਸੀ ਰਾਜੇ ਦੇ। ਇਹ ਰਾਤ ਨੂੰ ਜਦੋਂ ਵਿਹਲੇ ਹੁੰਦੇ ਸੀ ਕੰਮ ਤੋਂ, ਸ਼ਾਮ ਨੂੰ ਆ ਕੇ ਫਿਰ ਭਗਤੀ ਕਰਦੇ ਸੀ, ਕੁਛ ਸਮਾਂ ਆਰਾਮ ਕਰਦੇ ਸੀ ਰਾਤ ਨੂੰ, ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਸੌਣ ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਈ। ਸਵੇਰ ਨੂੰ ਇਹ ਆਪਣੀ ਨੌਕਰੀ ਕਰਦੇ ਸੀ, ਦਿਹਾੜੀ ਕਰਦੇ ਸੀ, ਚਾਕਰੀ ਕਰਦੇ ਸੀ, ਅਤੇ ਰਾਤ ਨੂੰ ਇਹ ਪ੍ਰੇਮਾ ਭਗਤੀ ਕਰਦੇ ਸੀ, ਜਾਂ ਜਦੋਂ ਕਰਮ ਤੋਂ ਵਿਹਲੇ ਹੁੰਦੇ ਸੀ ਨਾਲ ਭਗਤੀ ਕਰਦੇ ਸੀ। ਸੈਣ ਨੀਚ ਕੁੱਲ ਅੰਦਰ ਨਾਈ, ਕਹਿੰਦੇ ਇਹ ਕਰਮ ਕਰਦਿਆਂ ਹੋਇਆਂ ਇੱਕ ਦਿਨ ਕੀ ਹੋਇਆ, ਇਹ ਕਬੀਰ ਦਾ ਪ੍ਰਤਾਪ ਸੁਣਦਿਆਂ ਸੁਣਦਿਆਂ ਭਗਤੀ ਕਰਦਿਆਂ ਹੋਇਆਂ ਇਹਨਾਂ ਦੇ ਘਰੇ ਸੰਤ ਜਨ ਆ ਗਏ, ਪ੍ਰਾਹੁਣੇ ਆ ਗਏ। ਜਦੋਂ ਇਹ ਸੰਤ ਜਨ ਭਗਤ ਜਨ ਇਕੱਠੇ ਹੁੰਦੇ ਆ, ਫਿਰ ਇਹ ਉਸ ਕਰਤੇ ਪੁਰਖ ਦੀਆਂ ਗੱਲਾਂ ਕਰਦੇ ਨੇ। ਇਹ ਗੁਰਮੁਖਾਂ ਦੀ ਨਿਸ਼ਾਨੀ ਆ, ਜਦੋਂ ਇਕੱਠੇ ਹੁੰਦੇ ਨੇ ਆਪਣੇ ਮਾਲਕ ਦੀ ਉਸਤਤ ਕਰਦੇ ਨੇ, ਕੀਰਤੀ ਕਰਦੇ ਨੇ, ਇਸ ਲਈ ਇਹ ਕੀਰਤੀ ਕਰਦੇ ਸੀ। ਕਹਿੰਦੇ ਸੁਣ ਪ੍ਰਤਾਪ ਕਬੀਰ ਕਾ ਦੂਜਾ ਸਿੱਖ ਹੋਆ ਸੈਣ ਨਾਈ। ਕਹਿੰਦੇ ਕਬੀਰ ਜੀ ਦਾ ਪ੍ਰਤਾਪ ਸੁਣ ਕੇ, ਕਬੀਰ ਦੀ ਭਗਤੀ ਤੋਂ ਖੁਸ਼ ਹੋ ਕੇ ਇਹਨਾਂ ਦੇ ਅੰਦਰ ਵੀ ਚਾਅ ਪੈਦਾ ਹੋਇਆ ਭਗਤੀ ਕਰਨ ਦਾ, ਬੰਦਗੀ ਕਰਨ ਦਾ। ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਈ। ਕਹਿੰਦੇ ਰਾਤੀ ਭਗਤੀ ਕਰਦੇ ਸੀ, ਸਵੇਰ ਨੂੰ ਨੌਕਰੀ ਕਰਦੇ ਸੀ, ਇਸ ਕਰਕੇ ਕਹਿੰਦੇ ਇੱਕ ਦਿਨ ਇਹਨਾਂ ਦੇ ਘਰੇ ਪ੍ਰਾਹੁਣੇ ਆ ਗਏ, ਸੰਤ ਆ ਗਏ। ਕਹਿੰਦੇ ਆਏ ਸੰਤ ਪ੍ਰਾਹੁਣੇ, ਕੀਰਤਨ ਹੋਆ ਰੈਣ ਸਵਾਈ। ਕਹਿੰਦੇ ਵੀ ਇਹ ਕੀਰਤਨ ਉਸਤਤ 'ਚ ਲੱਗ ਗਏ, ਮਾਲਕ ਦੀ 'ਚ ਕੀਰਤੀ 'ਚ ਲੱਗ ਗਏ ਅਤੇ ਭੁੱਲ ਗਏ ਰਾਜੇ ਦੇ ਨੌਕਰੀ 'ਤੇ ਜਾਣਾ। ਇੰਨਾ ਪ੍ਰੇਮ ਸੀ ਪਰਮਾਤਮਾ ਨਾਲ ਕਿ ਸਰੀਰ ਭੁੱਲ ਗਏ, ਫੁਰਨਾ ਨਹੀਂ ਬਣਿਆ ਨੌਕ ਕੰਮ 'ਤੇ ਜਾਣ ਦਾ। ਇੰਨੇ ਇਹ ਪ੍ਰੇਮਾ ਭਗਤੀ 'ਚ ਉਹਨਾਂ ਸੰਤਾਂ ਦੀ, ਸਾਧੂਆਂ ਦੀ ਸੇਵਾ 'ਤੇ ਲੱਗ ਗਏ। ਕਹਿੰਦੇ ਆਏ ਸੰਤ ਪ੍ਰਾਹੁਣੇ, ਕੀਰਤਨ ਹੋਆ ਰਹਿਣ ਸਵਾਈ। ਵੀ ਜਦੋਂ ਆ ਗਏ ਉਦੋਂ ਤੋਂ ਫਿਰ ਮਾਲਕ ਦੀ ਉਸਤ 'ਚ ਜੁੜ ਕੇ ਬੈਠ ਗਏ, ਭੁੱਲ ਗਏ ਕਰਮ ਕਰਨਾ। ਸਾਡੀ ਉਲਟਾ ਖੇਲ, ਸਾਨੂੰ ਭਗਤੀ 'ਤੇ ਬੈਠੇ ਕੰਮ ਚੇਤੇ ਆਉਂਦਾ। ਇੰਨਾ ਫਰਕ ਹੁੰਦਾ ਭਗਤੀ ਦਾ, ਜਦੋਂ ਭਗਤੀ ਕਰਨੀ ਆ ਉਦੋਂ ਕੇਵਲ ਪਰਮੇਸ਼ਰ ਦਾ ਧਿਆਨ, ਕਿਉਂਕਿ ਕੰਮ ਵੇਲੇ ਕੰਮ ਦਾ ਧਿਆਨ ਕਰਨਾ ਚਾਹੀਦਾ, ਕੰਮ 'ਚ ਵੀ ਧਿਆਨ ਹੋਣਾ ਚਾਹੀਦਾ। ਕਈ ਵਾਰ ਅਸੀਂ ਕੰਮ ਨੂੰ ਐਵੇਂ ਮੋਢਿਆਂ 'ਤੇ ਚੱਕੀ ਫਿਰਦੇ ਹਾਂ, ਸੋਚੀ ਜਾਂਦੇ ਉਹਦੇ ਬਾਰੇ। ਜਾਣਾ ਦੂਜੇ ਦਿਨ ਹੁੰਦਾ, ਪਹਿਲਾਂ ਹੀ ਉਹਦੀ ਪਹਿਲੇ ਦਿਨ ਹੀ ਆਪਾਂ ਰਾਤ ਨੂੰ ਬਿਪਤਾ

0: ਇਸ ਕਰਕੇ ਕਰਮ ਕਰਦਿਆਂ ਹੋਇਆਂ ਧਰਮ ਦ੍ਰਿੜ ਕਰਨਾ ਸਿਖਾਇਆ ਗਿਆ ਗੁਰਬਾਣੀ 'ਚ। ਜਦੋਂ ਧਰਮ ਦ੍ਰਿੜ ਕਰਨਾ ਉਦੋਂ ਕਰਮ ਸਾਡਾ ਸਾਹਮਣੇ ਨਾ ਆਵੇ। ਇਹ ਜਿਹੜੀ ਵਿਧੀ ਹੈ, ਯੁਗਤੀ ਹੈ, ਜਦੋਂ ਗੁਰੂ ਤੋਂ ਸਿੱਖ ਲੈਂਦੇ ਹਾਂ ਫਿਰ ਸਾਡੇ ਵਿਚਾਰ ਰੁਕ ਜਾਂਦੇ ਨੇ। ਜਦੋਂ ਵਿਚਾਰ ਰੁਕਦੇ ਨੇ ਤੁਹਾਡੇ, ਕਿਉਂਕਿ ਵਿਚਾਰ ਹੀ ਸਾਨੂੰ ਲੈ ਕੇ ਜਾਂਦਾ ਇੱਕ ਥਾਂ ਤੋਂ ਦੂਜੇ ਥਾਂ 'ਤੇ, ਫਿਰ ਉਹਨਾਂ ਦੇ ਅੰਦਰ ਇਹ ਸੰਸਾਰ ਦੇ ਵਿਚਾਰ ਰੁਕ ਜਾਂਦੇ ਨੇ। ਸਾਡੇ ਅੰਦਰ ਕੇਵਲ ਸ਼ਬਦ ਪ੍ਰਗਟ ਹੋ ਜਾਂਦਾ, ਸ਼ਬਦ 'ਚ ਧਿਆਨ ਲੱਗ ਜਾਂਦਾ, ਸੁਰਤੀ ਸ਼ਬਦ ਨਾਲ ਜੁੜ ਜਾਂਦੀ ਹੈ, ਸਰੀਰ ਵੀ ਭੁੱਲ ਜਾਂਦੇ ਅਸੀਂ। ਇਸ ਕਰਕੇ ਆਏ ਸੰਤ ਪਰਾਹੁਣੇ, ਕੀਰਤਨ ਹੋਆ ਰਹਿਣ ਸਵਾਈ, ਛੱਡ ਨਾ ਸਕੇ ਸੰਤ ਜਨ ਰਾਜ ਦੁਆਰ ਨਾ ਸੇਵ ਕਮਾਈ। ਕਹਿੰਦੇ ਉਹ ਰਾਜੇ ਦੇ ਜਾ ਨਹੀਂ ਸਕੇ। ਹੁਣ ਪਰਮਾਤਮਾ ਨੇ ਆਪਣੇ ਭਗਤ ਨੂੰ ਪ੍ਰਗਟ ਕਰਨਾ ਹੁੰਦਾ, ਹਰ ਕਾ ਭਗਤ ਪ੍ਰਗਟ ਨਹੀਂ ਛਪੇ, ਕਿਉਂਕਿ ਪਰਮਾਤਮਾ ਨੇ ਇਹਨਾਂ ਭਗਤਾਂ ਨੂੰ ਆਪ ਜਗਾਇਆ, ਇਸ ਯੁੱਗ ਦੇ ਵਿੱਚ ਪ੍ਰਚਾਰ ਕਰਾਇਆ ਇਹਨਾਂ ਤੋਂ, ਕਿਉਂਕਿ ਦੁਨੀਆ ਪਰਮਾਤਮਾ ਨੂੰ ਭੁੱਲ ਚੁੱਕੀ ਸੀ, ਐਸਾ ਸਮਾਂ ਸੀ ਉਹ। ਇਸ ਕਰਕੇ ਭਗਤਾਂ ਦੇ ਰਾਹੀਂ ਪ੍ਰਚਾਰ ਕਰਾਇਆ, ਪਰਮਾਤਮਾ ਦਾ ਚੇਤਾ ਕਰਾਇਆ ਲੋਕਾਂ ਨੂੰ, ਭੁੱਲਿਆ ਹੋਇਆਂ ਨੂੰ ਭਗਤਾਂ ਨੇ। ਇਸ ਲਈ ਪਰਮਾਤਮਾ ਕੋਈ ਨਾ ਕੋਈ ਖੇਲ ਵਰਤਾਉਂਦਾ ਸੀ ਭਗਤਾਂ ਦੇ ਨਾਲ, ਪ੍ਰੇਮ 'ਚ, ਕਿਉਂਕਿ ਇੰਨੀ ਪ੍ਰੇਮਾ ਭਗਤੀ ਇਹ ਕਰਦੇ ਸੀ। ਪਰਮਾਤਮਾ ਨੂੰ ਉਹ ਕੋਈ ਨਾ ਕੋਈ ਕਾਰਨ ਬਣਦਾ ਸੀਗਾ ਉਹਨਾਂ ਦੀ ਰੱਖਿਆ ਕਰਨ ਦਾ, ਵੀ ਬੇਇੱਜ਼ਤੀ ਨਾ ਹੋ ਜਾਵੇ, ਉਹਨਾਂ ਦੀ ਪੱਤ ਰੱਖਦੇ ਸੀ ਆ ਕੇ, ਜਿਹਨੂੰ ਮਹਾਰਾਜ ਗੁਰਬਾਣੀ 'ਚ ਪ੍ਰਮਾਣ ਕਰਦੇ ਨਾ, ਹਰ ਯੁੱਗ ਯੁੱਗ ਭਗਤ ਉਪਾਇਆ ਪੈਜ ਰੱਖਦਾ ਆਇਆ, ਅੱਜ ਵੀ ਰੱਖਦਾ ਜਿਹਨਾਂ ਨੂੰ ਭਰੋਸਾ। ਇਸ ਲਈ ਛੱਡ ਨਾ ਸਕੇ ਸੰਤ ਜਨ ਰਾਜ ਦੁਆਰ ਨਾ ਸੇਵ ਕਮਾਈ। ਕਹਿੰਦੇ ਰਾਜੇ ਦੇ ਜਾ ਕੇ ਸੇਵਾ ਨਹੀਂ ਕਰ ਸਕੇ। ਹੁਣ ਪਰਮਾਤਮਾ ਨੂੰ ਇਹ ਹੋਇਆ ਵੀ ਜੇ ਇਹ ਅੱਜ ਨੌਕਰੀ 'ਤੇ ਨਾ ਗਿਆ ਟਾਈਮ ਸਿਰ, ਤਾਂ ਇਹ ਬੇਇੱਜ਼ਤੀ ਹੋਊਗੀ, ਰਾਜਾ ਇਹਦੀ ਬੇਇੱਜ਼ਤੀ ਕਰੂਗਾ। ਪਰਮਾਤਮਾ ਸੈਣ ਰੂਪ ਧਾਰਨ ਕਰਕੇ ਉੱਥੇ ਆਇਆ। ਕਹਿੰਦੇ ਸੈਣ ਰੂਪ ਹਰ ਜਾਇ ਕੇ ਰਾਣੇ ਨੂੰ ਆਇਆ, ਰਾਣੇ ਨੂੰ ਰਜਾਈ। ਕਹਿੰਦੇ ਸੈਣ ਦਾ ਰੂਪ ਧਾਰਨ ਕਰ ਲਿਆ ਉਸ ਪਰਮੇਸ਼ਰ ਨੇ। ਹੁਣ ਇੱਥੇ ਸ਼ੰਕਾ ਖੜਾ ਹੋ ਜਾਂਦਾ ਸਾਡੇ ਮਨ 'ਚ, ਜਿਹੜੇ ਤਾਂ ਗੁਰੂ 'ਤੇ ਪੂਰਨ ਭਰੋਸਾ, ਜਿਹਨਾਂ ਨੂੰ ਵਾਹਿਗੁਰੂ 'ਤੇ ਭਰੋਸਾ, ਉਹ ਨਹੀਂ ਸ਼ੰਕਾ ਕਰਦੇ। ਦੂਜਾ ਬੰਦਾ ਕਹਿੰਦਾ ਵੀ ਐਂ ਕਿਵੇਂ ਹੋ ਜੂਗਾ। ਜਿਹੜੀ ਇੱਕ ਫੋਰੇ ਨਾਲ ਦੁਨੀਆ ਪੈਦਾ ਹੋ ਸਕਦੀ ਹੈ, ਜਿਹਦੇ ਇੱਕ ਅੱਖ ਦੇ ਝਮਕਣ ਨਾਲ ਦੁਨੀਆ ਖਤਮ ਹੋ ਸਕਦੀ, ਉਹ ਕੀ ਨਹੀਂ ਕਰ ਸਕਦਾ। ਇਹ ਭਰੋਸਾ ਜਿਹਨੂੰ ਮਹਾਰਾਜ ਕਹਿੰਦੇ ਹਰਨ ਭਰਨ ਜਾਂ ਕਾ ਨੇਤਰ ਫੋਰ, ਤਿਸਕਾ ਮੰਤਰ ਨਾ ਜਾਣੇ ਹੋਰ। ਇਹ ਮੰਤਰ ਕਿਸੇ ਬੰਦੇ ਕੋਲ ਨਹੀਂ ਹੈ, ਇਹ ਕਰਤੇ ਪੁਰਖ ਦੀ ਆਪਣੀ ਵਡਿਆਈ ਹੈ। ਫਿਰ ਰਾਜੇ ਦੇ ਸੈਣ ਰੂਪ ਧਾਰਨ ਕਰਕੇ ਸੇਵਾ 'ਤੇ ਚਲਿਆ ਗਿਆ। ਰਾਜੇ ਦੀ ਜਦੋਂ ਉਹਨਾਂ ਨੇ ਸੇਵਾ ਕੀਤੀ ਤਾਂ ਰਾਜਾ ਬਿਸਮਾਦ 'ਚ ਚਲਿਆ ਗਿਆ, ਕਿਉਂਕਿ ਹਰੀ ਆਪ ਆ ਗਿਆ। ਜਦੋਂ ਉਹਨਾਂ ਨੇ ਰਾਜੇ 'ਤੇ ਐਸੀ ਨਦਰ ਪਾਈ, ਰਾਜਾ ਸਰੀਰ ਹੀ ਭੁੱਲ ਗਿਆ, ਇੰਨਾ ਬਿਸਮਾਦ 'ਚ ਚਲਿਆ ਗਿਆ ਕਿ ਉਹਨੂੰ ਬਹੁਤ ਜ਼ਿਆਦਾ ਆਨੰਦ ਆਇਆ। ਸੇਵਾ ਤਾਂ ਅੱਗੇ ਵੀ ਸੈਣ ਜੀ ਕਰਦੇ ਸੀ ਉਹਨਾਂ ਦੀ, ਇਸ ਕਰਕੇ ਉਸ ਦਿਨ ਐਸਾ ਆਨੰਦ ਆਇਆ ਪਰਮਾਤਮਾ ਰਾਜੇ ਨੂੰ, ਪਰਮਾਤਮਾ ਨੇ ਆਪ ਆ ਕੇ ਆਪਣੇ ਭਗਤ ਦੀ ਰੱਖਿਆ ਕੀਤੀ। ਕਹਿੰਦੇ ਫਿਰ ਜਦੋਂ ਸਾਧੂ ਸੰਤਾਂ ਨੂੰ ਵਿਦਾ ਕਰਕੇ ਫਿਰ ਚੇਤਾ ਆਇਆ ਭਗਤ ਜੀ ਨੂੰ ਵੀ ਮੈਂ ਤਾਂ ਰਾਜੇ ਦੇ ਨੌਕਰੀ 'ਤੇ ਨਹੀਂ ਗਿਆ, ਮੈਂ ਜਦੋਂ ਜਾਊਂਗਾ ਰਾਜਾ ਮੈਨੂੰ ਬੇਇੱਜ਼ਤ ਕਰੂਗਾ। ਇਸ ਕਰਕੇ ਫਿਰ ਸੈਣ ਜੀ ਵਿਦਾ ਕਰਕੇ ਸਾਧ ਜਨਾਂ ਕੋ ਵਿਦਾ ਕਰ ਰਾਜ ਦੁਆਰ ਗਿਆ ਸਰਮਾਈ। ਸ਼ਰਮ ਮਹਿਸੂਸ ਕਰ ਰਿਹਾ ਵੀ ਮੈਂ ਡਿਊਟੀ 'ਤੇ ਨਹੀਂ ਜਾ ਸਕਿਆ, ਮੈਂ ਭੁੱਲ ਗਿਆ। ਅੱਗੋਂ ਜਿਹੜਾ ਰਾਜਾ ਸੀ ਉਹ ਸੈਣ ਜੀ ਨੂੰ ਉਡੀਕ ਰਿਹਾ ਸੀਗਾ। ਜਦੋਂ ਦੂਜੇ ਦਿਨ ਡਿਊਟੀ 'ਤੇ ਗਿਆ ਨਾ, ਰਾਜਾ ਉਡੀਕ ਰਿਹਾ ਵੀ ਸੈਣ ਜੀ ਅੱਜ ਆਵੇ। ਉਹਨੇ ਸਭ ਤੋਂ ਸੋਹਣੀ ਪੁਸ਼ਾਕ ਆਪਦੀ ਜਿਹੜੀ ਸੀ ਨਾ, ਉਹ ਮੰਗਾ ਕੇ ਵੀ ਇਹ ਅੱਜ ਮੈਂ ਸੈਣ ਜੀ ਨੂੰ ਪਾਉਣੀ ਹੈ। ਉਹ ਇੰਨਾ ਖੁਸ਼, ਹੁਣ ਸੈਣ ਜੀ ਨੂੰ ਕੋਈ ਪਤਾ ਨਹੀਂ ਗਾ ਵੀ ਮੇਰੀ ਡਿਊਟੀ ਪਰਮਾਤਮਾ ਕਰ ਗਿਆ। ਹੁਣ ਕਹਿੰਦੇ ਜਦੋਂ ਕਹਿੰਦੇ ਸਾਧ ਜਨਾਂ ਕੋ ਵਿਦਾ ਕਰ ਰਾਜ ਦੁਆਰ ਗਿਆ ਸਰਮਾਈ, ਰਾਣੇ ਦੂਰੋਂ ਸਦਕੇ ਗਲੋਂ ਕਵਾਏ ਖੋਲ ਪਹਿਨਾਈ। ਕਹਿੰਦੇ ਰਾਜੇ ਨੇ ਬੁਲਾਇਆ ਦੂਰੋਂ ਹੀ, ਰਾਜਾ ਉਡੀਕ ਕਰ ਰਿਹਾ ਸੀ, ਦੇਖੋ ਖੜਾ ਸੀਗਾ, ਅਤੇ ਉਹਨਾਂ ਨੂੰ ਆਪਣੀ ਉਹ ਪੁਸ਼ਾਕ ਪਾਉਣ ਲੱਗਿਆ। ਰਾਣੇ ਦੂਰੋਂ ਸੱਦ ਕੇ ਗਲੋਂ ਕਵਾਏ ਖੋਲ ਪਹਿਨਾਈ, ਉਹ ਜਿਹੜੀ ਉਹਦੇ ਆਪਣੀ ਵਰਦੀ ਪਾਈ ਸੀ ਰਾਜਿਆਂ ਵਾਲੀ, ਉਹ ਪਾਉਣ ਲੱਗਿਆ ਜਦੋਂ। ਹੁਣ ਸੈਣ ਜੀ ਕਹਿੰਦੇ ਕਿਉਂ ਰਾਜਨ ਸ਼ਰਮਿੰਦਾ ਕਰਦੇ ਹੋ ਮੈਨੂੰ, ਮੈਂ ਆ ਨਹੀਂ ਸਕਿਆ ਕੱਲ। ਹੁਣ ਰਾਜਾ ਕਹਿੰਦਾ ਹੈ ਸੈਣ ਕੀ ਬੋਲ ਰਿਹਾ ਤੂੰ, ਤੂੰ ਤਾਂ ਆਇਆ ਸੀਗਾ। ਉਹ ਕਹਿੰਦੇ ਨਹੀਂ ਜੀ ਮੈਂ ਕੱਲ ਆ ਨਹੀਂ ਸਕਿਆ, ਸਾਡੇ ਘਰ ਸੰਤ ਜਨ ਆਏ ਸੀ, ਪ੍ਰਾਹੁਣੇ ਆਏ ਹੋਏ ਸੀ। ਰਾਜਾ ਕਹਿੰਦਾ ਨਹੀਂ ਤੁਸੀਂ ਆਏ ਹੋ, ਕੱਲ੍ਹ ਤਾਂ ਜਿਹੜੀ ਤੁਸੀਂ ਸੇਵਾ ਕੀਤੀ ਇਹ ਤਾਂ ਆਨੰਦ ਹੀ ਵੱਖਰਾ ਸੀ। ਕੋਈ ਪਤਾ ਨਹੀਂ ਤੁਸੀਂ ਕੀ ਮੈਨੂੰ ਐਸੀ ਨਜ਼ਰ ਪਾਈ। ਅਹਿਲਕਾਰਾਂ ਨੂੰ ਪੁੱਛਿਆ, ਪਹਿਰੇਦਾਰਾਂ ਨੂੰ ਪੁੱਛਿਆ ਵੀ ਕੱਲ੍ਹ ਸੈਣ ਜੀ ਆਏ ਸੀ? ਉਹ ਕਹਿੰਦੇ ਹਾਂਜੀ ਤੁਸੀਂ ਕੱਲ੍ਹ ਆਏ ਸੀਗੇ। ਫਿਰ ਸੈਣ ਜੀ ਸਮਝ ਗਏ ਵੀ ਮੈਂ ਨਹੀਂ ਆਇਆ, ਇਹ ਕਰਤੇ ਪੁਰਖ ਦੀ ਖੇਡ ਆ ਕੋਈ। ਫਿਰ ਕਹਿੰਦੇ ਰਾਜਾ ਕਹਿੰਦਾ ਵਸ ਕੀਤਾ ਹਾਂ ਤੁਧ ਅੱਜ ਬੋਲੇ ਰਾਜ ਸੁਣੇ ਲੁਕਾਈ। ਰਾਜਾ ਕਹਿੰਦਾ ਤੂੰ ਮੈਨੂੰ ਵਸ ਕਰ ਲਿਆ, ਇਸ ਲਈ ਬੋਲ ਤੂੰ ਮੁੱਖੋਂ ਕੀ ਮੰਗਣਾ ਚਾਹੁੰਦਾ। ਇੰਨਾ ਰਾਜਾ ਖੁਸ਼ ਹੋ ਗਿਆ ਸੈਣ ਜੀ ਤੇ। ਪ੍ਰਗਟ ਕਰੇ ਭਗਤ ਵਡਿਆਈ, ਕਹਿੰਦੇ ਇਸ ਤਰ੍ਹਾਂ ਪਰਮਾਤਮਾ ਆਪਣੇ ਭਗਤਾਂ ਦੀ ਵਡਿਆਈ ਨੂੰ ਸੰਸਾਰ 'ਚ ਪ੍ਰਗਟ ਕਰਦਾ ਕਿਉਂਕਿ ਲੋਕਾਂ ਨੂੰ ਪਤਾ ਲੱਗੇ। ਫਿਰ ਸੈਣ ਜੀ ਨੇ ਜਦੋਂ ਇਹ ਗੱਲ ਦੇਖੀ ਵੀ ਐਡੀ ਵੱਡੀ ਖੇਲ ਹੈ ਜਿਹੜੀ ਪਰਮਾਤਮਾ ਦੀ, ਫਿਰ ਰਾਜੇ ਨੂੰ ਉਹਨੇ ਬੇਨਤੀ ਕੀਤੀ ਰਾਜਨ ਮੈਂ ਚਾਹੁੰਦਾ ਉਸ ਪਰਮਾਤਮਾ ਦੀ ਵਡਿਆਈ ਕਰਨੀ, ਵੀ ਮੈਂ ਤੇ ਜਿੰਨੀ ਕੁ ਡਿਊਟੀ ਕਰ ਸਕਦਾ ਉਨੀ ਕਰੂੰਗਾ, ਵੀ ਮੇਰੀ ਇਹ ਮੈਨੂੰ ਹੁਣ ਤੂੰ ਜਿਸ। ਫਿਰ ਰਾਜੇ ਨੇ ਇਜਾਜ਼ਤ ਦੇ ਦਿੱਤੀ ਵੀ ਤੁਸੀਂ ਜਿੰਨਾ ਜਿੱਥੇ ਮਰਜ਼ੀ ਜਾ ਸਕਦੇ ਹੋ, ਜੋ ਮਰਜ਼ੀ ਤੁਹਾਨੂੰ ਚਾਹੀਦਾ ਦੱਸੋ। ਇਸ ਕਰਕੇ ਇਹ ਤਾਂ ਆਪਣੇ ਭਗਤਾਂ ਦੀ ਵਡਿਆਈ ਕਰਾਉਂਦਾ ਪਰਮਾਤਮਾ ਵੀ ਦੁਨੀਆਂ ਨੂੰ ਪਤਾ ਲੱਗੇ ਵੀ ਕਿੰਨਾ ਪਿਆਰ ਕਰਦਾ ਵਾਹਿਗੁਰੂ ਸਾਡੇ ਨਾਲ। ਜਿਸ ਵਾਹਿਗੁਰੂ ਨੂੰ ਅਸੀਂ ਭੋਰਾ ਪਿਆਰ ਨਹੀਂ ਕਰਦੇ, ਅਸੀਂ ਉਹਨੂੰ ਯਾਦ ਨਹੀਂ ਕਰਦੇ ਕਿਉਂਕਿ ਅਸੀਂ ਉਹਨੂੰ ਭੁੱਲ ਚੁੱਕੇ ਹਾਂ। ਇਸ ਲਈ ਸੱਤ ਸੰਗਤ ਦੀ ਮਹਾਨਤਾ ਹੈ, ਸੱਤ ਸੰਗਤ ਚੱਕ ਕੇ ਸਾਨੂੰ ਉਸ ਪਰਮਾਤਮਾ ਵਾਹਿਗੁਰੂ ਦਾ ਚੇਤਾ ਆਉਂਦਾ ਹੈ, ਚੇਤਾ ਕਰਾਇਆ ਜਾਂਦਾ ਸਾਨੂੰ। ਵਾਰ ਵਾਰ ਅਸੀਂ ਭੁੱਲ ਜਾਂਦੇ ਹਾਂ, ਫਿਰ ਸੰਗਤ 'ਚ ਆਉਣਾ ਪੈਂਦਾ, ਫਿਰ ਚੇਤਾ ਕਰਾਉਂਦੇ ਆ। ਇਸ ਲਈ ਸਾਰੀ ਗੁਰਬਾਣੀ ਦੇ ਵਿੱਚ ਉਸ ਪਰਮਾਤਮਾ ਦਾ ਚੇਤਾ ਕਰਾਇਆ ਗਿਆ ਸਾਨੂੰ ਭੁੱਲਿਆ ਹੋਇਆ ਨੇ। ਅਤੇ ਜਦੋਂ ਅਸੀਂ ਵਾਰ ਵਾਰ ਗੁਰਬਾਣੀ ਨੂੰ ਦ੍ਰਿੜ ਕਰਾਂਗੇ ਤਾਂ ਉਹ ਵਾਹਿਗੁਰੂ ਸਾਡੇ ਹਿਰਦੇ 'ਚ ਵਸ ਜਾਊਗਾ। ਪਰਮਾਤਮਾ ਸਾਡੇ ਹਿਰਦੇ ਘਰ ਦੇ ਵਿੱਚ ਵਸ ਜਾਂਦਾ, ਮਨ ਦੇ ਵਿੱਚ ਵਸ ਜਾਂਦਾ, ਸਾਡਾ ਮਨ ਜਾਗ ਪੈਂਦਾ ਹੈ ਗੁਰਬਾਣੀ ਦੁਆਰਾ। ਜਿਹਨੂੰ ਮਹਾਰਾਜ ਕਹਿੰਦੇ ਜਾਗ ਸਲੋਨੜੀ ਹੈ ਬੋਲੇ ਗੁਰਬਾਣੀ ਰਾਮ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਸੈਣ ਜੀ ਨੂੰ ਅਕਾਲ ਪੁਰਖ ਨੇ ਵਡਿਆਈ ਦਿੱਤੀ। ਫਿਰ ਇਸ ਲਈ ਸੈਣ ਭਗਤ ਜੀ ਦਾ ਅੱਗੇ ਇਦੋਂ ਜ਼ਿਕਰ ਆਇਆ ਫਿਰ ਗੁਰਸਿੱਖਾਂ ਦਾ। ਕਹਿੰਦੇ ਜਿਵੇਂ ਇਹ ਭਗਤ ਇਸ ਅਵਸਥਾ 'ਚ ਹੁੰਦੇ ਆ, ਗੁਰਸਿੱਖ ਵੀ ਕਹਿੰਦੇ ਇਸ ਅਵਸਥਾ 'ਚ ਹੁੰਦੇ ਨੇ। ਭਾਈ ਗੁਰਦਾਸ ਜੀ ਕਹਿੰਦੇ ਗੁਰਸਿੱਖ ਵੀ ਭਗਤ ਹੁੰਦੇ ਨੇ। ਗੁਰਸਿੱਖ ਦਾ ਭਾਵ ਹੁੰਦਾ ਗੁਰੂ ਦੀ ਸਿੱਖਿਆ ਲੈ ਕੇ ਆਪਣਾ ਜੀਵਨ ਸਫਲ ਕਰ ਲਿਆ, ਜਿਹਨਾਂ ਨੂੰ ਉਹਨਾਂ ਨੂੰ ਗੁਰਸਿੱਖ ਕਹਿੰਦੇ ਨੇ, ਗੁਰਮੁਖ ਵੀ ਕਹਿ ਦਿੰਦੇ ਨੇ। ਇਸ ਲਈ ਮਹਾਰਾਜ ਕਹਿੰਦੇ ਪੈਰੀਂ ਪੈ ਪਖਾਕ ਹੋਏ ਗੁਰਸਿੱਖਾਂ ਵਿੱਚ ਵੱਡੀ ਸਮਾਈ। ਕਹਿੰਦੇ ਗੁਰਸਿੱਖ ਵੀ ਇਸੇ ਤਰ੍ਹਾਂ ਹੀ ਜਿਵੇਂ ਭਗਤ ਪਰਮਾਤਮਾ ਨੂੰ ਮਿਲ ਕੇ ਜੀਵਨ ਸਫਲ ਕਰ ਲਿਆ, ਇਵੇਂ ਹੀ ਗੁਰਸਿੱਖ ਗੁਰੂ ਨੂੰ ਮਿਲ ਕੇ ਉਹ ਵੀ ਆਪਾਂ ਅਭਾਵ ਖਤਮ ਕਰ ਦਿੰਦੇ ਨੇ। ਪੈਰੀਂ ਪੈ ਪਖਾਕ ਹੋਏ, ਹੁਣ ਗੁਰਬਾਣੀ ਦੇ ਵਿੱਚ ਸਾਨੂੰ ਸ਼ਰਤ ਰੱਖ ਦਿੱਤੀ ਵੀ ਤੁਸੀਂ ਮੇਰੀ ਸ਼ਰਨ 'ਚ ਆਓਗੇ ਤਾਂ ਮੈਂ ਤੁਹਾਨੂੰ ਆਪਾ ਖਤਮ ਕਰਨਾ ਪਊਗਾ, ਇਹ ਤੁਹਾਨੂੰ ਮੈਂ ਸਾਰੀ ਵਡਿਆਈ ਦੇ ਦੂੰਗਾ। ਗੁਰੂ ਆਪੇ ਵਡਿਆਈ ਦੇ ਦਿੰਦਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਵੀ ਤੁਸੀਂ ਪਹਿਲਾਂ ਤਾਂ ਇਹ ਦੇਖੋ ਵੀ ਸੰਸਾਰ 'ਚ ਰਹਿਣਾ ਨਹੀਂ ਗਾ ਸਦਾ ਹੀ। ਇਹ ਸੰਸਾਰ ਤੁਸੀਂ ਚਿੱਤ 'ਚ ਵਸਾਇਆ ਹੋਇਆ, ਤੁਸੀਂ ਨਿਰੰਕਾਰ ਨੂੰ ਚਿੱਤ 'ਚ ਵਸਾਓ, ਵਾਹਿਗੁਰੂ ਨੂੰ ਚਿੱਤ 'ਚ ਵਸਾਓ, ਇਹ ਗੁਰਬਾਣੀ ਕਹਿ ਰਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤਾਂ ਆਓ ਹਮਾਰੇ ਪਾਸ, ਪੈਰੀਂ ਪੈ ਪਖਾਕ ਹੋਏ। ਪਖਾਕ ਤਾਂ ਮਤਲਬ ਹੁੰਦਾ ਖਾਕ ਖਤਮ ਹੋ ਜਾਣਾ, ਆਪਾ ਭਾਵ ਖਤਮ ਕਰ ਦੇਣਾ। ਬਾਬਾ ਕਬੀਰ ਜੀ ਵੀ ਇਹਦਾ ਜ਼ਿਕਰ ਕਰਦੇ ਨੇ। ਕਬੀਰ ਜੀ ਤਿੰਨ ਉਦਾਹਰਨਾਂ ਦਿੰਦੇ ਨੇ ਜਿੱਥੇ ਇੱਥੇ ਦੱਸਿਆ ਨਾ ਵੀ ਪੈਰੀਂ ਪੈ ਪਖਾਕ ਹੋਏ, ਗੁਰਸਿੱਖਾਂ ਵਿੱਚ ਵੱਡੀ ਸਮਾਈ। ਸਮਾਈ ਹੁੰਦੀ ਸਹਿਣਸ਼ੀਲਤਾ, ਉਹਨਾਂ 'ਚ ਬਹੁਤ ਵੱਡੀ ਸਹਿਣਸ਼ੀਲਤਾ ਹੁੰਦੀ ਹੈ। ਸਹਿਣਸ਼ੀਲਤਾ ਇੱਕ ਬਹੁਤ ਵੱਡਾ ਪਰਮਾਤਮਾ ਦਾ ਗੁਣ ਹੈ। ਜਿਹਦੇ ਅੰਦਰ ਸਹਿਣਸ਼ੀਲਤਾ ਹੈ ਉਹ ਪਰਮਾਤਮਾ ਦੇ ਬਹੁਤ ਨੇੜੇ ਹੁੰਦਾ, ਓਨੀ ਉਹਦੇ ਅੰਦਰ ਸਹਿਣਸ਼ੀਲਤਾ ਹੁੰਦੀ ਹੈ। ਜਿੰਨਾ ਪਰਮਾਤਮਾ ਤੋਂ ਦੂਰ ਹੁੰਦਾ ਉਹਦੇ ਅੰਦਰ ਓਨੀ ਸਹਿਣਸ਼ੀਲਤਾ ਘੱਟ ਹੁੰਦੀ ਹੈ। ਅੱਜ ਦੁਨੀਆ ਪਰਮਾਤਮਾ ਅਤੇ ਗੁਰੂ ਤੋਂ ਬਹੁਤ ਦੂਰ ਆ। ਤੁਸੀਂ ਦੇਖੋ ਲੋਕਾਂ 'ਚ ਸਹਿਣਸ਼ੀਲਤਾ ਹੈ ਨਹੀਂ ਗੀ, ਨਿੱਕੀ ਨਿੱਕੀ ਗੱਲ 'ਤੇ ਝਗੜੇ, ਨਿੱਕੀ ਨਿੱਕੀ ਗੱਲ 'ਤੇ ਇੱਕ ਦੂਜੇ ਨੂੰ ਮਾਰ ਦੇਣ, ਸਹਿਣਸ਼ੀਲਤਾ ਖਤਮ ਹੁੰਦੀ ਜਾ ਰਹੀ ਹੈ। ਇਹ ਉਦੋਂ ਸਹਿਣਸ਼ੀਲਤਾ ਆਉਂਦੀ ਹੈ ਮਨ ਦੇ ਵਿੱਚ ਜਦੋਂ ਅਸੀਂ ਗੁਰੂ ਦੀ ਸ਼ਰਨ 'ਚ ਆ ਜਾਂਦੇ ਹਾਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ, ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਕਹਿੰਦੇ ਪਹਿਲਾਂ ਤਾਂ ਤੁਹਾਨੂੰ ਆਪਾ ਭਾਵ ਖਤਮ ਕਰਨਾ ਪਊ, ਇਹ ਸਾਰੇ ਜਿੰਨੇ ਵੀ ਨੇ ਆਪਣੇ ਤੋਂ ਉੱਚੇ ਦੇਖਣੇ ਪੈਣੇ ਆ, ਮੈਂ ਸਭ ਤੋਂ ਨੀਵਾਂ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਤਾਂ ਕਰਕੇ ਫਿਰ ਸੱਚੇ ਪਾਤਸ਼ਾਹ ਇਹ ਸਾਨੂੰ ਗੁਰਬਾਣੀ 'ਚ ਸਮਝਾ ਰਹੇ ਨੇ। ਭਗਤ ਕਬੀਰ ਜੀ ਕਹਿੰਦੇ ਨੇ, ਕਬੀਰ ਰੋੜਾ ਹੋਏ ਰਹੋ ਬਾਟਕਾ ਤਜ ਮਨ ਕਾ ਅਭਿਮਾਨ। ਪਹਿਲੀ ਉਦਾਹਰਨ ਦਿੱਤੀ ਉਹਨੇ, ਫਿਰ ਆਪ ਹੀ ਖੰਡਨ ਕਰੀ ਜਾਂਦੇ ਨੇ ਅਤੇ ਅਖੀਰ ਨੂੰ ਪੂਰਨ ਭੇਦ ਦੇ ਦਿੰਦੇ ਨੇ। ਕਹਿੰਦੇ ਵੀ ਜਿਵੇਂ ਰੋੜਾ ਪਿਆ ਹੁੰਦਾ ਰਸਤੇ 'ਚ, ਕੋਈ ਠੇਡਾ ਵੱਜਦਾ ਇੱਧਰ ਨੂੰ ਕੋਈ ਨਹੀਂ, ਉਹ ਮੂਹਰੇ ਅੰਦਰ ਸਹਿਣਸ਼ੀਲਤਾ ਨਾ ਉਹਦੇ 'ਚ। ਕਹਿੰਦੇ ਵੀ ਓਨੀ ਸਹਿਣਸ਼ੀਲਤਾ ਹੋਣੀ ਚਾਹੀਦੀ, ਕਿਸੇ ਨੇ ਕੁਛ ਬੋਲਤਾ, ਕਿਸੇ ਨੇ ਕੁਛ ਕਹਿਤਾ, ਤੇਰੇ ਅੰਦਰ ਇੰਨੀ ਸਹਿਣਸ਼ੀਲਤਾ ਹੋਵੇ। ਇਸ ਲਈ ਕਬੀਰ ਰੋੜਾ ਹੋਏ ਰਹੋ ਬਾਟਕਾ, ਰਸਤੇ 'ਚ ਰੋੜਾ ਜਿਵੇਂ ਪਿਆ ਹੁੰਦਾ, ਤਜ ਮਨ ਕਾ ਅਭਿਮਾਨ, ਇਸ ਤਰ੍ਹਾਂ ਮਨ ਦਾ ਹਉਮੈ ਛੱਡ ਦੇ, ਤੂੰ ਰੋੜੇ ਵਰਗਾ ਹੋ ਜਾ। ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ, ਕਹਿੰਦੇ ਇਸ ਤਰ੍ਹਾਂ ਦਾ ਕੋਈ ਦਾਸ ਬਣ ਜਾਵੇ ਰੋੜੇ ਵਾਂਗੂ, ਕਹਿੰਦੇ ਉਹਨੂੰ ਰੱਬ ਮਿਲ ਜਾਂਦਾ। ਅੱਗੇ ਬਾਬਾ ਕਬੀਰ ਜੀ ਕਹਿੰਦੇ ਵੀ ਇਹ ਵੀ ਥੋੜ੍ਹੀ ਬਹੁਤੀ ਇਹ 'ਚ ਵੀ ਅਜੇ ਕਮੀ ਆ ਰੋੜੇ 'ਚ। ਜਿਵੇਂ ਅਸੀਂ ਪਰਮਾਤਮਾ ਦੇ ਰਾਹ 'ਤੇ ਚੱਲਦੇ ਹਾਂ ਨਾ, ਸਾਡੀਆਂ ਫਿਰ ਕਮੀਆਂ ਹੁੰਦੀਆਂ ਅਜੇ ਕੁਛ ਨਾ ਕੁਛ, ਤਾਂ ਹੀ ਅਸੀਂ ਪੂਰਨ ਰੂਪ ਦੇ ਵਿੱਚ ਮਿਲ ਨਹੀਂ ਸਕਦੇ। ਕਹਿੰਦੇ ਜਿਵੇਂ ਜਿਵੇਂ ਕਮੀ ਦੂਰ ਹੁੰਦੀ ਜਾਂਦੀ ਆ, ਉਹ ਹੋਰ ਨੀਵਾਂ ਹੁੰਦਾ ਜਾਂਦਾ। ਕਹਿੰਦੇ ਰੋੜਾ ਵੀ ਹੋਇਆ ਤਾਂ ਕੀ ਹੋਇਆ, ਕਹਿੰਦੇ ਰੋੜਾ ਹੋਆ ਤੋ ਕਿਆ ਪਿਆ ਪੰਥੀ ਕੋ ਦੁੱਖ ਦੇ। ਕਹਿੰਦੇ ਰੋੜਾ ਵੀ ਤਾਂ ਕੋਈ, ਜਿਹੜਾ ਪੰਥੀ ਕਹਿੰਦੇ ਨੇ ਚੱਲਣ ਵਾਲੇ ਨੂੰ, ਜਿਹੜਾ ਪੰਧ 'ਤੇ ਚੱਲਦਾ, ਕਿਤੇ ਰੋੜਾ ਉਹਦੇ ਪੈਰ 'ਚ ਸੱਟ ਮਾਰਦਾ, ਕਿਤੇ ਰੋੜਾ ਪੈਰ ਥੱਲੇ ਆ ਗਿਆ ਚੋਬਲਦਾ, ਫਿਰ ਦੁੱਖ ਲੱਗਦਾ। ਕਹਿੰਦੇ ਵੀ ਰੋੜਾ ਹੋਣ ਦਾ ਵੀ ਕੋਈ ਫਾਇਦਾ ਨਹੀਂ ਗਾ। ਰੋੜਾ ਹੋਆ ਤੋ ਕਿਆ ਪਿਆ ਪਿਆ ਪੰਥੀ ਪੰਥੀ ਕੋ ਦੁੱਖ ਦੇ, ਐਸਾ ਤੇਰਾ ਦਾਸ ਹੋਏ ਜਿਉਂ ਧਰਨੀ ਮਿੱਖੇ। ਕਹਿੰਦੇ ਤੇਰਾ ਦਾਸ ਇਹੋ ਜਿਹਾ ਚਾਹੀਦਾ ਜਿਵੇਂ ਧਰਤੀ ਦੇ ਵਿੱਚ ਮਿੱਟੀ ਹੁੰਦੀ ਹੈ। ਮਿੱਟੀ ਜਿਹੜੀ ਹੈ, ਕਹਿੰਦੇ ਇਹ ਸਗੋਂ ਰੋੜੇ ਨਾਲੋਂ ਠੀਕ ਆ। ਇਹ ਕਹਿੰਦੇ ਵੀ ਮਿੱਟੀ ਵਰਗਾ ਹੋ ਜਾ ਤੂੰ, ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਜਿਹੜਾ ਭਾਈ ਗੁਰਦਾਸ ਜੀ ਗੁਰਸਿੱਖਾਂ ਦੱਸਦੇ ਨੇ, ਪੈਰੀਂ ਪੈ ਪਖਾਕ ਹੋਏ, ਗੁਰੂ ਦੀ ਸ਼ਰਨ 'ਚ ਪੈ ਕੇ ਆਪਾ ਭਾਵ ਖਤਮ ਕਰਨ ਦੀ ਗੱਲ ਹੈ। ਜਿੱਥੇ ਮੈਂ ਨਹੀਂ ਤੂੰ ਹੀ ਆ, ਪੈਰੀਂ ਪੈ ਪਖਾਕ ਹੋਏ, ਗੁਰਸਿੱਖਾਂ ਵਿੱਚ ਵੱਡੀ ਸਮਾਈ। ਮਹਾਰਾਜ ਸੱਚੇ ਪਾਤਸ਼ਾਹ ਬਾਬਾ ਕਬੀਰ ਜੀ ਕਹਿੰਦੇ, ਐਸਾ ਤੇਰਾ ਦਾਸ ਹੋਏ, ਕਬੀਰ ਰੋੜਾ ਹੋਆ ਤੋ ਕਿਆ ਪਿਆ ਪੰਥੀ ਕੋ ਦੁੱਖ ਦੇ, ਐਸਾ ਤੇਰਾ ਦਾਸ ਹੋਏ ਜਿਉਂ ਧਰਨੀ ਮੇ ਖੇ। ਕਹਿੰਦੇ ਕਬੀਰ ਖੇ ਹੋਈ ਤੋ ਕਿਆ ਪਿਆ ਜੋੜ ਲਾਂਗੇ ਲਾਗੇ ਅੰਗ, ਐਸਾ ਤੇਰਾ ਹਰਜਨ ਐਸਾ ਚਾਹੀਏ ਜਿਉਂ ਪਾਣੀ ਸੁਰਬੰਗ। ਕਹਿੰਦੇ ਵੀ ਜੇ ਮਿੱਟੀ ਬਣ ਗਿਆ, ਖੇ ਬਣ ਗਿਆ, ਉਹ ਵੀ ਤਾਂ ਉੱਡਦੀ ਆ ਅਤੇ ਸਾਨੂੰ ਮੈਲਾ ਕਰ ਦਿੰਦੀ ਆ। ਅਜੇ ਮਨ ਕਹਿਣ ਤੋਂ ਭਾਵ ਥੋੜ੍ਹਾ ਬਹੁਤਾ ਮੈਲ ਹੈਗੀ ਆ, ਮਿੱਟੀ ਵਰਗਾ ਹੋ ਤਾਂ ਗਿਆ, ਨਰਮ ਤਾਂ ਬਹੁਤ ਹੋ ਗਿਆ, ਪਰ ਫਿਰ ਵੀ ਇਹਦੇ ਅੰਦਰ ਮੈਲ ਹੈ ਮਨ 'ਚ। ਇਸ ਲਈ ਕਹਿੰਦੇ ਵੀ ਇਹ ਜੇ ਮਿੱਟੀ ਬਣ ਗਿਆ ਤਾਂ ਫਿਰ ਕੀ ਹੋਇਆ, ਤਾਂ ਵੀ ਕੋਈ ਗੱਲ ਨਹੀਂ, ਪਰ ਇਹ ਸੰਸਾਰ ਦੇ ਜੀਵਾਂ ਦੇ ਉੱਤੇ ਮਿੱਟੀ ਦਾ ਕੱਟਾ ਪੈਂਦਾ ਹੈ। ਫਿਰ ਕਹਿੰਦੇ ਉਹਨਾਂ ਨੂੰ ਮੈਲਾ ਕਰ ਦਿੰਦਾ, ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਵੰਗ। ਕਹਿੰਦੇ ਪਾਣੀ ਵਰਗਾ ਚਾਹੀਦਾ, ਇੰਨਾ ਨਿਰਮਲ ਹੋ ਜਾਵੇ ਪਾਣੀ ਵਰਗਾ। ਇਸ ਲਈ ਪਾਣੀ ਜਿਹੜਾ ਹੈ ਉਹ ਹਮੇਸ਼ਾ ਨੀਵੇਂ ਪਾਸੇ ਨੂੰ ਜਾਂਦਾ ਹੈ। ਸਾਡਾ ਮਨ ਨੀਵਾਂ ਜਿੰਨਾ ਹੁੰਦਾ ਓਨਾ ਉੱਚਾ ਹੁੰਦਾ, ਇਸ ਲਈ ਇਹ ਇੰਨਾ ਨੀਵਾਂ ਹੋ ਜਾਵੇ, ਪਾਣੀ ਵਰਗਾ ਹੋ ਜਾਵੇ, ਨਿਰਮਲ ਹੋ ਜਾਵੇ ਕਹਿਣ ਤੋਂ ਭਾਵ। ਫਿਰ ਅੱਗੇ ਜਾ ਕੇ ਦੱਸਦੇ ਨੇ ਇਹਦੇ ਵਿੱਚ ਵੀ ਕੋਈ ਨਾ ਕੋਈ ਕਮੀ ਹੈ ਜੇ ਮਨ ਇਸ ਅਵਸਥਾ 'ਚ ਵੀ ਚਲਿਆ ਗਿਆ, ਪਾਣੀ ਵਰਗਾ ਵੀ ਹੋ ਗਿਆ। ਇਸ ਲਈ ਮਹਾਰਾਜ ਕਹਿੰਦੇ ਨੇ, ਕਬੀਰ ਪਾਣੀ ਹੋਆ ਤੋਂ ਕਿਆ ਪਿਆ ਸੀਰਾ ਤਾਤਾ ਹੋਏ। ਪਾਣੀ 'ਚ ਕਹਿੰਦੇ ਇੱਕ ਔਗਣ ਆ, ਜਾਂ ਤਾਂ ਬਹੁਤਾ ਠੰਡਾ ਹੋ ਜਾਂਦਾ, ਠੰਡ ਦੇ ਵਿੱਚ ਜੰਮ ਜਾਂਦਾ, ਅਤੇ ਜਾਂ ਫਿਰ ਗਰਮੀ 'ਚ ਬਹੁਤ ਗਰਮ ਹੋ ਜਾਂਦਾ। ਇਹ ਕਹਿੰਦੇ ਔਗਣ ਹੈ ਇੱਕ, ਅਜੇ ਬੰਦੇ 'ਚ ਵੀ ਇਹ ਔਗਣ ਅਜੇ ਰਹਿ ਜਾਂਦਾ ਕੋਈ ਨਾ ਕੋਈ, ਕਿਤੇ ਕਿਤੇ ਬਹੁਤ ਜ਼ਿਆਦਾ ਗੁੱਸੇ 'ਚ ਆ ਜਾਂਦਾ, ਕਿਤੇ ਠੰਡਾ ਹੋ ਜਾਂਦਾ। ਕਹਿੰਦੇ ਇੱਕੋ ਜਿਹਾ ਰਹੇ ਹਰ ਵੇਲੇ, ਇੱਕੋ ਸੁਭਾਅ ਹੋਵੇ। ਹੁਣ ਇਹ ਇੱਥੇ ਦੱਸਿਆ ਪੈਰੀਂ ਪੈਕ ਖਾਕ ਹੋਏ, ਗੁਰਸਿੱਖਾਂ ਵਿੱਚ ਵੱਡੀ ਸਮਾਈ, ਗੁਰਸਿੱਖਾਂ ਦੀ ਅਵਸਥਾ ਦੱਸ ਰਹੇ ਨੇ। ਫਿਰ ਬਾਬਾ ਕਬੀਰ ਜੀ ਕੀ ਕਹਿੰਦੇ ਨੇ, ਕਬੀਰ ਪਾਣੀ ਹੋਆ ਤੋ ਕਿਆ ਪਿਆ ਸੀਰਾ ਤਾਤਾ ਹੋਏ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਕਹਿੰਦੇ ਰੱਬ ਦਾ ਪਿਆਰਾ ਤਾਂ ਰੱਬ ਵਰਗਾ ਹੀ ਹੋਣਾ ਚਾਹੀਦਾ। ਹੁਣ ਰੱਬ ਕਿਹੋ ਜਿਹਾ, ਵਾਹਿਗੁਰੂ ਕਿਹੋ ਜਿਹਾ, ਕੋਈ ਪਰਮਾਤਮਾ ਨੂੰ ਮੰਨਦਾ ਹੈ, ਕੋਈ ਨਹੀਂ ਮੰਨਦਾ, ਸਾਰਿਆਂ ਨੂੰ ਜਿੰਦਾ ਰੱਖ ਰਿਹਾ, ਭਾਵੇਂ ਉਹਨੂੰ ਕੋਈ ਨਾਸਤਕ ਬੰਦਾ ਮੰਨਦਾ ਨਹੀਂ ਬਿਲਕੁਲ ਹੀ, ਪਰ ਉਹਨੂੰ ਕੁਛ ਨਹੀਂ ਕਹਿੰਦਾ, ਹਰਜਨ ਐਸਾ ਚਾਹੀਏ ਜੈਸਾ ਹਰੀ ਹੋ। ਇਸ ਕਰਕੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਨਾ, ਉਹ ਕਿਸੇ ਨੂੰ ਕੁਛ ਨਹੀਂ ਕਹਿੰਦੇ, ਉਹ ਕਹਿੰਦੇ ਵੀ ਠੀਕ ਆ, ਜੇ ਕੋਈ ਮਾਰਗ 'ਤੇ ਚੱਲਣ ਵਾਲਾ ਮਿਲਦਾ ਤਾਂ ਉਹਨੂੰ ਸਮਝਾ ਦਿੰਦੇ ਨੇ, ਨਹੀਂ ਮਿਲਦਾ ਤਾਂ ਉਹਨੂੰ ਇਹ ਵੀ ਨਹੀਂ ਕਹਿੰਦੇ ਤੂੰ ਬਹੁਤ ਮਾੜਾ ਹੈ, ਉਹਨੂੰ ਇਹ ਨਹੀਂ ਕਹਿੰਦੇ ਵੀ ਤੂੰ ਨਾਸਤਕ ਹੈ, ਤੈਨੂੰ ਪਤਾ ਨਹੀਂ, ਤੂੰ ਮੂਰਖ ਹਾਂ, ਅਸੀਂ ਇਸ ਤਰ੍ਹਾਂ ਕਹਿਣ ਲੱਗ ਜਾਂਦੇ, ਨਹੀਂ, ਹਰਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਹੁਣ ਹਰੀ ਕਿਸੇ ਦੇ ਔਗਣ ਨਹੀਂ ਦੇਖਦਾ, ਇਹ ਸੁਭਾਅ ਹੈ ਵਾਹਿਗੁਰੂ ਜੀ ਦਾ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਉਹ ਨਹੀਂ ਦੇਖਦਾ, ਉਹ ਗਾਲਾਂ ਲਾ ਲੈਂਦਾ। ਇਹ ਬਿਰਧ ਸਵਾਮੀ ਛੰਦਾ, ਇਹ ਵਾਹਿਗੁਰੂ ਜੀ ਦਾ ਸੁਭਾਅ ਹੈ, ਹਰ ਜਨ ਐਸਾ ਚਾਹੀਏ, ਉਹ ਵੀ ਕਿਸੇ ਦੇ ਔਗਣ ਨਹੀਂ ਚਿਤਾਰਦਾ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੇ ਮਾਨਸ ਦਿਆ। ਇਸ ਕਰਕੇ ਰੱਬ ਦੇ ਪਿਆਰੇ ਰੱਬ ਵਰਗੇ ਹੁੰਦੇ ਨੇ, ਉਹ ਕਿਸੇ ਦਾ ਔਗਣ ਨਹੀਂ ਦੇਖਦੇ, ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲਦੇ। ਇਸ ਕਰਕੇ ਮਹਾਰਾਜ ਕਹਿੰਦੇ ਪੈਰੀ ਪੈ ਪਾ ਖਾਕ ਹੋਏ, ਗੁਰਸਿੱਖਾਂ ਵਿੱਚ ਵੱਡੀ ਸਮਾਈ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਕਿਉਂਕਿ ਹਰੀ ਪਰਮਾਤਮਾ ਸਾਰਿਆਂ ਦੇ ਅੰਦਰ ਆ, ਔਰ ਉਹ ਦੇਖੋ ਦੇਖ ਵੀ ਰਿਹਾ, ਕਹਿੰਦਾ ਕੁਛ ਨਹੀਂ ਗਾ, ਕਿਉਂ? ਕਿਉਂਕਿ ਉਹਨੇ ਸਾਨੂੰ ਆਜ਼ਾਦੀ ਦੇ ਦਿੱਤੀ ਵੀ ਤੂੰ ਮੇਰਾ ਬੱਚਾ ਹੈ, ਤੈਨੂੰ ਉਹ ਸਮਾਂ ਦਿੱਤਾ, ਇਸ ਸਮੇਂ 'ਚ ਜੋ ਤੂੰ ਕਰੇਂਗਾ, ਜੋ ਲਿਖੇਂਗਾ, ਤੇਰਾ ਮੈਂ ਫੈਸਲਾ ਸੁਣਾਉਣਾ, ਬਸ ਇਹ ਗੁਰਬਾਣੀ 'ਚ ਦੱਸਿਆ ਹੋਇਆ। ਕਹਿੰਦੇ ਵੀ ਉਹ ਸਾਨੂੰ ਇੱਕ ਕਲਮ ਦੇ ਦਿੰਦਾ, ਇੱਕ ਫੱਟੀ ਦੇ ਦਿੰਦਾ ਜਨਮ ਦੇ ਕੇ, ਜੋ ਅਸੀਂ ਫੱਟੀ ਦੇ ਉੱਤੇ ਲਿਖੀ ਜਾਂਦੇ ਹਾਂ, ਅੰਤ ਵੇਲੇ ਉਹ ਪੜ੍ਹ ਕੇ ਸੁਣਾ ਦਿੰਦਾ ਫੈਸਲਾ ਵੀ ਤੇਰਾ ਲਿਖਿਆ ਹੋਇਆ ਨਾ, ਆਪਾਂ ਮਨ ਮੁਕਰ ਨਹੀਂ ਸਕਦੇ ਉੱਥੇ, ਤਾਂ ਫਿਰ ਉੱਥੇ ਸਾਡੇ ਲਿਖੇ ਦਾ ਫੈਸਲਾ ਹੁੰਦਾ। ਦੇਖੋ ਤਾਂ ਕਰਕੇ ਗੁਰਬਾਣੀ 'ਚ ਫਰਮਾਨ ਕਰਦੇ ਨੇ, ਆਪੇ ਪੱਟੀ ਕਲਮ ਆਪ, ਉੱਪਰ ਲਿਖ ਵੀ ਤੂੰ, ਬੰਦਾ ਆਪਦੇ ਲੇਖ ਆਪ ਲਿਖਦਾ, ਸਾਡੇ ਲੇਖ ਕੋਈ ਦੂਜਾ ਨਹੀਂ ਲਿਖਦਾ। ਜੇ ਕੋਈ ਸਾਡੇ ਨਾਲ ਕੁਛ ਹੁੰਦਾ, ਉਹ ਸਾਡਾ ਲਿਖਿਆ ਹੁੰਦਾ, ਆਪਦਾ ਹੀ ਬੀਜਿਆ, ਆਪ ਹੀ ਵੱਢੀ ਜਾਂਦੇ ਹਾਂ, ਆਪਾਂ ਬੀਜ ਆਪੇ ਹੀ ਖਾਓ। ਇਸ ਲਈ ਮਹਾਰਾਜ ਕਹਿੰਦੇ ਵੀ ਤੂੰ ਆਪਣੇ ਲੇਖ, ਜੇ ਤੂੰ ਸਿਆਣਾ ਨਾ, ਆਪਦੇ ਉਲਟਕਾਂ ਨੂੰ ਲਿਖਦਾ, ਫਿਰ ਚੰਗਾ ਲੇਖ ਲਿਖ ਫਰੀਦਾ, ਜੇ ਤੂੰ ਅਕਲ ਲਤੀਫ ਹੈ, ਕਾਲੇ ਲਿਖ ਨਾ ਲੇਖ, ਆਪਣੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ, ਆਪਣੇ ਅੰਦਰ ਝਾਤੀ ਮਾਰ, ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇਖ ਲਿਆ ਕਰ ਵੀ ਅੱਜ ਕੋਈ ਇਹੋ ਜਿਹਾ ਕੰਮ ਤਾਂ ਨਹੀਂ ਮੈਂ ਕੀਤਾ, ਕੋਈ ਮਾੜਾ ਕੰਮ ਤਾਂ ਨਹੀਂ ਕੀਤਾ, ਮੈਂ ਕਿਸੇ ਦੀ ਨਿੰਦਿਆ ਤਾਂ ਨਹੀਂ ਕੀਤੀ, ਮੈਂ ਕਿਸੇ ਨੂੰ ਮਾੜੇ ਬਚਨ ਤਾਂ ਨਹੀਂ ਬੋਲਿਆ, ਜੇ ਬੋਲਿਆ ਕੱਲ੍ਹ ਨੂੰ ਨਹੀਂ ਬੋਲਣਾ, ਮੈਂ ਇਹ ਚੀਜ਼ ਦਾ ਪ੍ਰਣ ਕਰਾਂ। ਤਾਂ ਕਰਕੇ ਪੈਰੀ ਪੈ ਪਾਖਾਕ ਹੋਏ, ਗੁਰਸਿੱਖ ਵਿੱਚ ਵੱਡੀ ਸਮਾਈ। ਕਹਿੰਦੇ ਗੁਰਮੁਖ ਜਿਵੇਂ ਪਰਮਾਤਮਾ ਵੱਡੀ ਸਮਾਈ ਹੁੰਦੀ ਹੈ, ਪਰਮਾਤਮਾ ਕਿਸੇ ਦੇ ਗੁਣ ਔਗਣ ਨਹੀਂ ਚਿਤਾਰਦਾ, ਇਸ ਤਰ੍ਹਾਂ ਗੁਰਸਿੱਖ ਵੀ ਕਿਸੇ ਦੇ ਗੁਰ ਔਗਣ ਨਹੀਂ ਚਿਤਾਰਦਾ। ਉਹ ਅੰਦਰ ਬੈਠਾ ਹੈ, ਦੇਖਦਾ, ਜਿਹਨੂੰ ਮਹਾਰਾਜ ਕਹਿੰਦੇ ਪੇਖਤ ਸੁਣਤ ਸਭ ਕੇ ਸੰਗੇ, ਪਰ ਉਹ ਕਿਸੇ ਨੂੰ ਕੁਛ ਕਹਿੰਦਾ ਨਹੀਂ, ਕਿਉਂਕਿ ਉਹਨੇ ਸਾਨੂੰ ਆਜ਼ਾਦੀ ਦੇ ਤੀ ਵੀ ਬੱਚਾ ਤੈਨੂੰ ਮੈਂ ਜਨਮ ਦਿੱਤਾ, ਵੀ ਤੂੰ ਆ ਸੰਸਾਰ 'ਚ ਜਾਣਾ, ਇੰਨਾ ਤੈਨੂੰ ਸਮਾਂ ਦਿੱਤਾ, ਇਹਦੇ ਵਿੱਚ ਜੋ ਤੂੰ ਕਰੇਂਗਾ ਉਹਦਾ ਤੈਨੂੰ ਫੈਸਲਾ ਸੁਣਾ ਦੇਣਾ। ਇਸ ਕਰਕੇ ਜਿਹਨੂੰ ਗਿਆਨ ਹੋ ਜਾਂਦਾ ਫਿਰ ਉਹ ਨਹੀਂ ਲਿਖਦਾ ਗੱਲ। ਤਾਂ ਹੀ ਮਹਾਰਾਜ ਨੇ ਕਿਹਾ ਨਾ ਵੀ ਜੋ ਬੀਜਿਆ ਤੈਨੂੰ ਵੱਢਣਾ ਪੈਣਾ, ਬੀਜੇ ਦਾਖ ਬਜੌਰੀਆਂ ਕਿੱਕੜ, ਲੋੜੇ ਦਾਖ ਬਜੌਰੀਆਂ ਕਿੱਕਰ ਬੀਜੇ ਜੱਟ, ਹੰਡੇ ਅਨਕਤਾਏ ਦਾ ਪੈਂਦਾ ਲੋੜੇ ਪੱਟ। ਇਹ ਧਾਰਨਾ ਦਿੱਤੀਆਂ ਹੋਈਆਂ ਸਾਨੂੰ ਵੀ ਜੋ ਤੁਸੀਂ ਕਰ ਰਹੇ ਹੋ ਤੁਸੀਂ ਆਪਣੇ ਉਲਟ ਨਾ ਕਰੋ। ਤਾਂ ਕਰਕੇ ਉਹ ਖਤਮ ਕਰ ਲਿਆ, ਆਪਾ ਭਾਵ ਖਤਮ ਕਰ ਦਿਉ, ਜੋ ਹੋ ਰਿਹਾ ਸਭ ਉਹਨੂੰ ਤੁਸੀਂ ਦਰਸ਼ਕ ਬਣ ਕੇ ਦੇਖ ਸਕਦੇ ਹੋ। ਜੇ ਤੁਹਾਨੂੰ ਕੋਈ ਹੈ ਤਾਂ ਉਹਨੂੰ ਸਮਝਾ ਸਕਦੇ ਹੋ, ਕਿਸੇ 'ਤੇ ਕੋਈ ਜੀਵ ਹੈ ਉਹਨੂੰ ਸਮਝਾ ਸਕਦੇ ਹੋ ਤੁਸੀਂ, ਪਰ ਜਿਹੜਾ ਸਮਝਾ ਰਹੇ ਹੋ ਤੁਸੀਂ ਇਹ ਨਹੀਂ ਸਮਝਣਾ ਵੀ ਮੈਂ ਸਮਝਾ ਰਿਹਾ ਇਹਨੂੰ, ਸਾਡੇ ਕੀਤਿਆਂ ਕੋਈ ਦੁਨੀਆਂ 'ਚ ਨਹੀਂ ਸਮਝ ਸਕਦਾ, ਕਿਉਂਕਿ ਗੁਰਬਾਣੀ ਕਹਿ ਰਹੀ ਹੈ ਇਹ ਗੱਲ। ਜਦੋਂ ਵੀ ਉਹ ਸਮਝਾਉਂਦਾ ਕਿਸੇ ਰਾਹੀਂ ਬੋਲਦਾ ਤੇ ਸਮਝਾਉਂਦਾ ਅੰਦਰ ਬੈਠਾ ਆਪ, ਜੇ ਉਹ ਸਮਝਾਉਣਾ ਚਾਹੂਗਾ ਤਾਂ। ਇਸ ਕਰਕੇ ਗੁਰਬਾਣੀ 'ਚ ਮਹਾਰਾਜ ਕਹਿੰਦੇ ਵੀ ਸਾਰੇ ਹੀ ਮੇਰੇ ਨੇ, ਹਰ ਇੱਕ ਜੀਵ ਦਾ ਆਪਣਾ ਆਪਣਾ ਕਰਮ ਹੈ, ਕਦੋਂ ਸਮਾਂ ਬਣਦਾ ਕਰਮ ਬਣਦਾ ਤਾਂ ਫਿਰ ਸੰਗਤ 'ਚ ਆ ਕੇ ਬੈਠ ਕੇ ਸੁਣਦਾ, ਜਦੋਂ ਉਹ ਸੁਣਦਾ ਫਿਰ ਇਹ ਗੁਰੂ ਦੀ ਕਿਰਪਾ ਹੁੰਦੀ ਹੈ, ਸੁਣਨਾ ਸਭ ਤੋਂ ਵੱਡੀ ਗੱਲ ਹੈ। ਇਸ ਲਈ ਸੁਣ ਤੇ ਪਨੀਤ, ਜਿਵੇਂ ਜਿਵੇਂ ਅਸੀਂ ਗੁਰਬਾਣੀ ਦੀ ਵਿਚਾਰ ਨੂੰ ਸੁਣੀ ਜਾਵਾਂਗੇ, ਹਿਰਦੇ 'ਚ ਵਸਾਈ ਜਾਵਾਂਗੇ, ਸਾਡਾ ਮਨ ਨਿਰਮਲ ਹੁੰਦਾ ਜਾਊਗਾ। ਹੁਣ ਗੁਰਬਾਣੀ 'ਚ ਮਹਾਰਾਜ ਕਹਿੰਦੇ ਸਭ ਘੱਟ ਮੇਰੇ, ਜਿੰਨੇ ਵੀ ਇਹ ਸਰੀਰ ਨੇ ਸਾਰੇ ਮੇਰੇ ਬਣਾਏ ਹੋਏ ਨੇ, ਹਾਂ ਸਭਨਾ ਅੰਦਰ ਸਾਰਿਆਂ ਦੇ ਵਿੱਚ ਪਰਮਾਤਮਾ, ਕੋਈ ਐਸਾ ਜੀਵਨ ਜਿਹਦੇ ਵਿੱਚ ਵਾਹਿਗੁਰੂ ਹੈ ਨਹੀਂ ਗਾ। ਸਭ ਘੱਟ ਮੇਰੇ ਹੋ ਸਭਨਾ ਅੰਦਰ ਜਿਸੇ ਖਵਾਈ ਤਿਸ ਕੌਣ ਕਹੇ, ਜਿਸੇ ਦਿਖਾਲਾਂ ਵਟੜੀ ਤਿਸੇ ਭੁਲਾਵੇ ਕੌਣ। ਕਹਿੰਦੇ ਜਿਹਨੂੰ ਮੈਂ ਅੰਦਰ ਬੈਠਾ ਰਸਤਾ ਦਿਖਾ ਦਾਂ ਉਹਨੂੰ ਦੁਨੀਆਂ ਦੀ ਤਾਕਤ ਕੋਈ ਭੁਲਾ ਨਹੀਂ ਸਕਦੀ। ਜਿਸੇ ਦਿਖਾਲਾਂ ਵਟੜੀ ਤਿਸੇ ਭੁਲਾਵੇ ਕੌਣ, ਜਿਸੇ ਭੁਲਾਈ ਪੰਧ ਸਿਰ ਤਿਸੇ ਦਿਖਾਲਾ ਕੌਣ। ਕਹਿੰਦੇ ਜਿਹਨੂੰ ਰਸਤਾ ਭੁਲਾ ਦਿੱਤਾ ਉਹਨੂੰ ਕੋਈ ਦੁਨੀਆਂ ਦੀ ਤਾਕਤ ਜਣਾ ਨਹੀਂ ਸਕਦੀ। ਇਸ ਲਈ ਕੋਈ ਵਿਧੀ ਬਣਦੀ ਹੈ, ਯੋਗਤੀ ਬਣਦੀ ਹੈ। ਇਸ ਕਰਕੇ ਗੁਰਸਿੱਖਾਂ ਦੀ ਸੰਗਤ ਕਰਨ ਦੇ ਨਾਲ ਸਾਡੇ ਅੰਦਰ ਇੱਕ ਗੁਰੂ ਚੇਤੇ ਆਉਂਦਾ। ਜਿਹੜਾ ਵੀ ਗੁਰਸਿੱਖ ਦੀ ਸੰਗਤ ਕਰੂਗਾ, ਗੁਰਸਿੱਖ ਦੀ ਨਿਸ਼ਾਨੀ ਆ, ਉਹ ਗੁਰੂ ਦੇ ਬਚਨ ਬੋਲੂਗਾ, ਉਹ ਗੁਰੂ ਨਾਲ ਜੋੜੂਗਾ। ਕਿਉਂਕਿ ਉਹਨੂੰ ਪਤਾ ਹੈ ਵੀ ਪੈਰੀਂ ਪੈਪਾ ਖਾ ਕੇ ਮੈਂ ਤਾਂ ਕੁਛ ਹੈ ਨਹੀਂ ਗਾ। ਉਹਨੂੰ ਗਿਆਨ ਹੋ ਜਾਂਦਾ, ਕਿਉਂਕਿ ਸਾਡੇ ਕੀਤਿਆਂ ਕੁਛ ਹੋ ਵੀ ਨਹੀਂ ਰਿਹਾ, ਸਭ ਕੁਛ ਉਹਦੇ ਹੁਕਮ 'ਚ ਹੋ ਰਿਹਾ। ਤੇਰਾ ਕੀਤਾ ਜਾਤੋ ਨਾਹੀਂ ਮੈਨੂੰ ਜੋਗ ਕੀ ਤੋਈ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀਂ, ਆਪੇ ਤਰਸ ਪਿਓਈ। ਤਰਸ ਪਿਆ ਮਹਿਰਮਤ ਹੋਈ, ਸਤਿਗੁਰ ਸੱਜਣ ਮਿਲਿਆ। ਫਿਰ ਸਤਿਗੁਰ ਨਾਲ ਮਿਲਾਪ ਹੁੰਦਾ ਸਾਡਾ। ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਹਰਿਆ। ਪਰ ਸਤਿਗੁਰ ਕੋਲੋਂ ਨਾਮ ਦੀ ਦਾਤ ਮਿਲਦੀ ਹੈ। ਜਦੋਂ ਸਾਨੂੰ ਉਹ ਨਾਮ ਧਨ ਮਿਲਦਾ, ਫਿਰ ਸਾਡਾ ਤਨ ਮਨ ਹਰਿਆ ਹੋ ਜਾਂਦਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਕਹਿੰਦੇ ਨੇ, ਜਿਹੜਾ ਜੀਵ ਪੈਰੀ ਪੈ ਪਾ ਖਾਕ ਹੋਏ, ਗੁਰਸਿੱਖਾਂ ਵਿੱਚ ਵੱਡੀ ਸਮਾਈ, ਇਹ ਗੁਰਸਿੱਖਾਂ ਦੀ ਨਿਸ਼ਾਨੀ ਹੈ। ਉਹਨਾਂ ਦੇ ਅੰਦਰ ਬਹੁਤ ਸਹਿਣਸ਼ੀਲਤਾ ਹੁੰਦੀ ਹੈ, ਵੱਡੀ ਸਮਾਈ, ਕਿਉਂਕਿ ਉਹ ਵੱਡੇ ਨਾਲ ਜੁੜ ਗਏ ਨੇ, ਤਾਂ ਹੀ ਉਹਨਾਂ ਅੰਦਰ ਵੱਡੀ ਸਹਿਣਸ਼ੀਲਤਾ। ਦੇਖੋ ਬੰਦ ਬੰਦ ਕਟਾਉਣਾ ਕੋਈ ਸੌਖੀ ਗੱਲ ਨਹੀਂ, ਐਡੀ ਵੱਡੀ ਸਹਿਣਸ਼ੀਲਤਾ ਉਹਨਾਂ 'ਚ ਸੀ। ਇਸ ਲਈ ਆਰਿਆਂ ਦੇ ਉੱਤੇ ਚੜ੍ਹ ਜਾਣਾ, ਆਰਿਆਂ ਨਾਲ ਚੀਰੇ ਜਾਣਾ, ਚਰਖੜੀਆਂ 'ਤੇ ਚੜ੍ਹ ਜਾਣਾ, ਇਹ ਵੱਡੀ ਸਮਾਈ ਹੈ ਗੁਰਸਿੱਖਾਂ ਵਿੱਚ, ਵੱਡੀ ਸਮਾਈ। ਭਾਈ ਗੁਰਦਾਸ ਜੀ ਕਹਿੰਦੇ ਕਹਿੰਦੇ ਅਲੱਖ ਲਿਖਾਏ ਨਾ ਅਲੱਖ ਲਿਖਾਈ। ਕਹਿੰਦੇ ਉਹ ਅਲੱਖ, ਅਲੱਖ ਜਿਹਨੂੰ ਲਿਖਿਆ ਨਹੀਂ ਜਾ ਸਕਦਾ, ਜਿਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ, ਪਰਮਾਤਮਾ, ਉਸ ਅਲੱਖ ਨੂੰ ਜਾਣ ਕੇ ਵੀ ਕਹਿੰਦੇ ਅਲੱਖ ਲਿਖਾਈ ਨਾ ਅਲੱਖ ਲਿਖਾਈ। ਹੁਣ ਉਹ ਪਰਮਾਤਮਾ ਨੂੰ ਜਾਣਦੇ ਨੇ, ਪਛਾਣਦੇ ਨੇ, ਇਸ ਕਰਕੇ ਉਹ ਅਲੱਖ ਨੂੰ ਜਾਣਦੇ ਹੋਇਆਂ ਵੀ ਉਹ ਇਹ ਨਹੀਂ ਕਹਿੰਦੇ ਵੀ ਮੈਂ ਉਸ ਪਰਮਾਤਮਾ ਨੂੰ ਜਾਣਦਾ। ਜਾਣਦਾ ਹੋਇਆ ਵੀ ਅਣਜਾਣ, ਇਸ ਕਰਕੇ ਅਲੱਖ ਲਿਖਾਏ। ਉਹ ਜਿਹੜਾ ਕਹਿਣੀ ਕਥਨੀ ਤੋਂ ਪਰੇ ਹੈ ਪਰਮਾਤਮਾ, ਜਿਹਨੂੰ ਕਥਨ ਨਹੀਂ ਕੀਤਾ ਜਾ ਸਕਦਾ, ਉਸ ਨੂੰ ਜਾਣਿਆ ਜਾ ਸਕਦਾ। ਸਹਿਜੇ ਜਿਨ ਪ੍ਰਭ ਜਾਣ ਪਛਾਣਿਆ, ਅੱਜ ਸਵੇਰ ਦੇ ਹੁਕਮਨਾਮੇ 'ਚ ਵੀ ਮਹਾਰਾਜ ਨੇ ਦੱਸਿਆ ਵੀ ਪਛਾਣ ਉਹਦੇ ਨਾਲ ਕਿਵੇਂ ਹੁੰਦੀ ਹੈ। ਜਦੋਂ ਗੁਰੂ ਕਿਰਪਾ ਕਰਦਾ ਸਾਡਾ ਮਨ ਸਹਿਜ 'ਚ ਆਉਂਦਾ, ਸਹਿਜ ਦੇ ਵਿੱਚ ਫਿਰ ਜਾਣ ਪਛਾਣ ਹੁੰਦੀ ਹੈ। ਸਹਿਜੇ ਜਿਨ ਪ੍ਰਭ ਜਾਣ ਪਛਾਣਿਆ, ਨਾਨਕ ਨਾਮ ਮਿਲੇ ਮਨ ਮਾਨਿਆ। ਇਸ ਲਈ ਸਹਿਜ ਘਰ ਦੇ ਵਿੱਚ ਜਦੋਂ ਮਨ ਜਾਂਦਾ, ਫਿਰ ਸਾਡੇ ਅਸੀਂ ਸਨਮੁੱਖ ਹੋ ਜਾਂਦੇ ਗੁਰੂ ਦੇ ਰਾਹੀਂ, ਜਿਹਨੂੰ ਮਹਾਰਾਜ ਕਹਿੰਦੇ ਜੇ ਕੋ ਸਿੱਖ ਗੁਰੂ ਸੇਤੀ ਸਨਮੁੱਖ ਹੋਵੇ। ਗੁਰੂ ਭਰਮ ਦਾ ਪਰਦਾ ਪਾਸੇ ਕਰਕੇ ਸਨਮੁੱਖ ਕਰ ਦਿੰਦਾ, ਉਹਨੂੰ ਜਾਣ ਪਛਾਣ ਹੋ ਗਈ। ਇਹਨੂੰ ਕਹਿੰਦੇ ਆ ਅਲੱਖ ਲਿਖਾਏ, ਉਹ ਅਲੱਖ ਨੂੰ ਲੱਖਿਆ, ਉਹਨੇ ਦੇਖਿਆ। ਮੈਂ ਪੇਖਿਓ ਰਹੀ, ਜਿਹਨਾਂ ਨੇ ਦੇਖਿਆ ਉਹ ਸਾਨੂੰ ਦੱਸਦੇ ਨੇ, ਅਸੀਂ ਵੀ ਦੇਖ ਸਕਦੇ ਹਾਂ ਉਹਨੂੰ। ਗੁਰਬਾਣੀ ਜੀ ਦੇ ਇੱਥੋਂ ਤੱਕ ਦੱਸ ਦਿੱਤਾ ਵੀ ਤੁਸੀਂ ਸਾਰੇ ਉਹਦੇ ਵਿੱਚ ਹੋ, ਉਹ ਤੁਹਾਡੇ ਵਿੱਚ ਹੈ, ਉਹਨੂੰ ਤੁਸੀਂ ਦੇਖ ਵੀ ਰਹੇ ਹੋ, ਪਰ ਤੁਸੀਂ ਅਗਿਆਨਤਾ 'ਚ ਹੋ। ਜਦੋਂ ਗਿਆਨ ਇਹਨਾਂ ਨੇਤਰਾਂ 'ਚ ਪਊਗਾ ਨਾ ਅੰਜਨ, ਉਦੋਂ ਇਹ ਭਰਮ ਦਾ ਪਰਦਾ ਦੂਰ ਹੋ ਜਾਂਦਾ, ਫਿਰ ਦਿਸਦਾ। ਜਿਹਨੂੰ ਗੁਰਬਾਣੀ 'ਚ ਫਰਮਾਨ ਕਰਦੇ ਨੇ ਪਰਮਾਤਮਾ ਨੂੰ ਸਤਿਗੁਰ ਕਿਹਾ ਗਿਆ, ਕਹਿੰਦੇ ਸਤਿਗੁਰ ਨੂੰ ਸਭ ਕੁਝ ਦੇਖਦਾ, ਵੀ ਜਿੰਨੇ ਉਹਨੇ ਪੈਦਾ ਕੀਤੇ ਉਹਦੇ ਵਿੱਚ ਹੀ ਆ। ਜਿਵੇਂ ਬੱਚਾ ਆਪਦੇ ਪਿਓ ਪਿਤਾ ਦੀ ਬੁੱਕਲ 'ਚ ਬੈਠਾ ਹੋਵੇ, ਪੁੱਛੇ ਮੇਰਾ ਪਿਓ ਕਿੱਥੇ ਆ, ਅਸੀਂ ਤਾਂ ਉਹ ਕੰਮ ਕਰਦੇ ਹਾਂ, ਸਾਡਾ ਅਸੀਂ ਬੁੱਕਲ 'ਚ ਹਾਂ, ਸਾਰੀ ਸ੍ਰਿਸ਼ਟੀ ਉਹਦੀ ਬੁੱਕਲ 'ਚ ਆ, ਕਿਉਂਕਿ ਵੱਡਾ ਵੱਡਾ ਬੇਅੰਤ ਹੈ, ਉਹਦਾ ਅੰਤ ਨਹੀਂ ਪਾ ਸਕਿਆ। ਜਿੰਨਾ ਕੁਛ ਵੀ ਉਹਨੇ ਪੈਦਾ ਕੀਤਾ ਆਪਣੇ ਵਿੱਚ ਹੈ ਉਹਦੇ। ਇਸ ਕਰਕੇ ਅਲੱਖ ਲਿਖਾਏ, ਜਿਹੜਾ ਅਲੱਖ ਲੱਖਣ ਤੋਂ ਪਰੇ ਹੈ, ਕਹਿਣ ਤੋਂ ਪਰੇ ਹੈ, ਅਕੱਥ ਵੀ ਕਿਹਾ ਗਿਆ ਉਸਨੂੰ। ਕਹਿੰਦੇ ਉਹਨੂੰ ਬੁੱਝ ਲਿਆ ਗੁਰਮੁਖਾਂ ਨੇ, ਜਾਣ ਲਿਆ, ਸਹਿਜੇ ਜਿਨ ਪ੍ਰਭ ਜਾਣ ਪਛਾਣਿਆ। ਫਿਰ ਕਹਿੰਦੇ ਉਹ ਦੁਨੀਆਂ ਨੂੰ ਨਹੀਂ ਕਹਿੰਦੇ ਫਿਰਦੇ ਵੀ ਮੈਂ ਰੱਬ ਨੂੰ ਮਿਲਿਆ ਹੋਇਆ। ਉਹ ਫਿਰ ਜੇ ਕੋਈ ਕਹਿੰਦਾ ਵੀ ਰੱਬ ਨੂੰ ਮਿਲਣਾ, ਉਹ ਕਹਿੰਦੇ ਗੁਰੂ ਦੀ ਸ਼ਰਨ 'ਚ ਲੈ ਜਾ, ਗੁਰੂ ਹੀ ਮਿਲਾ ਸਕਦਾ। ਉਹ ਫਿਰ ਗੁਰੂ ਬਣ ਕੇ ਨਹੀਂ ਬਹਿ ਜਾਂਦੇ, ਹਾਲਾਂਕਿ ਮਹਾਰਾਜ ਨੇ ਇੱਥੋਂ ਤੱਕ ਵਡਿਆਈ ਦਿੱਤੀ ਹੈ, ਕਹਿੰਦੇ ਮੇਰੇ ਅਤੇ ਮੇਰੇ ਸੇਵਕ 'ਚ ਕੋਈ ਫਰਕ ਨਹੀਂ ਹੈਗਾ, ਪਰ ਉਹ ਗੁਰੂ ਰੂਪ ਨਹੀਂ ਹੁੰਦਾ, ਕਿਉਂਕਿ ਜਦੋਂ ਗੁਰੂ ਆ ਤਾਂ ਗੁਰੂ ਹੀ ਆ। ਇਸ ਲਈ ਗੁਰਬਾਣੀ ਗੁਰੂ ਹੈ, ਗੁਰੂ ਦੀ ਹਜ਼ੂਰੀ 'ਚ ਭੇਜਦੇ ਨੇ, ਵੀ ਗੁਰੂ ਨੂੰ ਜਾ ਕੇ ਪੁੱਛ ਲਾ, ਜਾ ਕੇ ਗੁਰੂ ਨੂੰ ਮਿਲ ਲਾ ਅਤੇ ਤੈਨੂੰ ਮਿਲਾ ਦੂਗਾ। ਕਿਉਂਕਿ ਗੁਰੂ ਹੀ ਮਿਲਾ ਸਕਦਾ ਅੱਜ ਦੇ ਸਮੇਂ ਦੇ ਵਿੱਚ, ਜਿਹੜਾ ਇਹ ਸਮਾਂ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਪਿਆਰਿਆਂ ਦੀ ਇਹ ਡਿਊਟੀ ਲਾਈ ਹੋਈ ਹੈ ਵੀ ਪੰਜਾਂ ਪਿਆਰਿਆਂ ਦੇ ਰਾਹੀਂ ਤੁਸੀਂ ਗੁਰੂ ਵਾਲੇ ਬਣ ਕੇ ਸਨਮੁੱਖ ਹੋ ਸਕਦੇ ਹੋ। ਜੇ ਕੋ ਸਿੱਖ ਗੁਰੂ ਸੇਤੀ ਸਨਮੁੱਖ ਹੋ। ਅਲੱਖ ਲਿਖਾਏ ਨਾ ਅਲੱਖ ਲਿਖਾਈ, ਕਹਿੰਦੇ ਉਹ ਆਪਾਂ ਨਹੀਂ ਜਣਾਉਂਦੇ, ਆਪਾਂ ਭਾਵ ਖਤਮ ਹੋ ਚੁੱਕਿਆ ਹੁੰਦਾ। ਇਸ ਕਰਕੇ ਉਹ ਪਰਮਾਤਮਾ ਜਿਹੜਾ ਕਹਿਣ ਤੋਂ ਪਰੇ ਆ ਉਹਨੂੰ ਜਾਣਦਿਆਂ ਹੋਇਆਂ ਵੀ ਉਹ ਇਹ ਨਹੀਂ ਕਹਿੰਦੇ, ਕਿਉਂਕਿ ਕਬੀਰ ਵੀ ਇੱਕ ਥਾਂ 'ਤੇ ਕਹਿੰਦਾ ਨਾ, ਕਹੇ ਕਬੀਰ ਸ਼ੂਸ਼ਾ ਘੱਟ ਭਰਿਆ ਹੋਵੇ, ਕਿਉਂ ਨਾ ਬੋਲੇ ਸ਼ੂਸ਼ਾ ਘੱਟ ਡੋਲੇ। ਜਿਹੜਾ ਸ਼ੂਸ਼ਾ ਮਤਲਬ ਖਾਲੀ ਘੜਾ ਨਾ, ਉਹ ਬਹੁਤ ਖੜਕਦਾ, ਭਰਿਆ ਹੋਇਆ ਘੱਟ ਖੜਕਦਾ। ਬਸ ਇਹੀ ਹਾਲਤ ਆ ਸਾਡੇ ਮਨ ਦੀ। ਥੋੜ੍ਹਾ ਗਿਆਨ ਹੋ ਜਾਂਦਾ ਬੰਦੇ ਨੂੰ ਤਾਂ ਉਹ ਕਹਿੰਦਾ ਵੀ ਮੇਰੇ ਜਿੰਨਾ ਕਿਸੇ ਨੂੰ ਗਿਆਨ ਨਹੀਂ, ਇਹ ਹਉਮੈ ਆ, ਗਿਆਨ ਨਹੀਂ ਹੈਗਾ। ਗਿਆਨ ਤਾਂ ਜਿੰਨਾ ਆਈ ਜਾਊ ਮਨ ਓਨਾ ਹੀ ਨੀਵਾਂ ਹੁੰਦਾ ਜਾਊਗਾ। ਜੇ ਗਿਆਨ ਆਉਣ 'ਤੇ ਹਉਮੈ ਵੱਧ ਗਈ ਤਾਂ ਰੋਗ ਵੱਧ ਗਿਆ, ਇਹ ਆਮ ਹੁੰਦਾ। ਇਸ ਲਈ ਗਿਆਨ ਦੀ ਹਉਮੈ ਸਭ ਤੋਂ ਖਤਰਨਾਕ ਹਉਮੈ ਆ। ਇਸ ਲਈ ਗਿਆਨ ਹੋਣਾ ਜ਼ਰੂਰੀ ਆ। ਹਰ ਇੱਕ ਸਿੱਖ ਨੂੰ ਗੁਰੂ ਦਾ ਗਿਆਨ ਹੋਣਾ ਚਾਹੀਦਾ, ਪਰ ਉਹਨੂੰ ਇਹ ਪਤਾ ਹੋਣਾ ਚਾਹੀਦਾ ਵੀ ਇਹ ਗਿਆਨ ਗੁਰੂ ਦਾ ਮੇਰਾ ਨਹੀਂ ਹੈਗਾ। ਜਿੰਨੀ ਆਪਾਂ ਗੁਰਬਾਣੀ ਪੜ੍ਹਦੇ ਹਾਂ ਇਹ ਗੁਰੂ ਸਾਹਿਬਾਂ ਦੀ ਬਾਣੀ ਹੈ, ਸਾਡਾ 'ਚ ਕੁਛ ਨਹੀਂ ਹੈਗਾ। ਇਸ ਲਈ ਗੁਰੂ ਦੀ ਮੱਤ ਹਿਰਦੇ 'ਚ ਵੱਸਦੀ ਜਾਂਦੀ ਹੈ ਸਾਡੇ। ਜਿਵੇਂ ਜਿਵੇਂ ਇਹ ਗੁਰੂ ਦੀ ਬਾਣੀ ਗੁਰੂ ਦੀ ਮੱਤ ਹਿਰਦੇ 'ਚ ਵੱਸਦੀ ਹੈ, ਤਿਵੇਂ ਤਿਵੇਂ ਅਸੀਂ ਪਰਮਾਤਮਾ ਦੇ ਨੇੜੇ ਹੁੰਦੇ ਜਾਂਦੇ ਹਾਂ। ਤਾਂ ਕਰਕੇ ਉਸ ਪਰਮਾਤਮਾ ਨੂੰ ਜਾਣਿਆ ਜਾ ਸਕਦਾ, ਮਿਲਿਆ ਜਾ ਸਕਦਾ। ਭਗਤ ਜਨ ਮਿਲੇ, ਗੁਰਮੁਖ ਮਿਲੇ ਜਿਹੜੇ ਆ ਸਾਰੇ, ਇਸ ਕਰਕੇ ਉਸ ਨੂੰ ਅੰਤ ਨਹੀਂ ਕੋਈ ਪਾ ਸਕਦਾ। ਜੇ ਕੋਈ ਕਹੇ ਵੀ ਮੈਂ ਉਹਦਾ ਅੰਤ ਪਾ ਲੂੰਗਾ, ਉਹ ਬੇਅੰਤ ਹੈ। ਇਹ 15ਵੀਂ ਜਿਹੜੀ ਪੌੜੀ ਸੀਗੀ, ਇਹ ਇੱਥੇ 12ਵੀਂ ਵਾਰ ਦੀ ਇਹ ਇੱਥੇ ਸਮਾਪਤੀ ਹੈ ਅਤੇ ਅੱਗੇ 16ਵੀਂ ਪੌੜੀ ਸ਼ੁਰੂ ਹੁੰਦੀ ਹੈ। 16ਵੀਂ ਪੌੜੀ ਦੇ ਵਿੱਚ ਇਹ ਯੁੱਗਾਂ ਦਾ ਜ਼ਿਕਰ ਕੀਤਾ ਹੈ, ਜਿਹੜੇ 4 ਯੁੱਗ ਨੇ। ਪੌੜੀ ਸਤਿਯੁਗ ਉੱਤਮ ਆਖੀ ਹੈ, ਇੱਕ ਫੇੜੇ ਸਭ ਦੇ ਸ਼ੁੱਧ ਹੇਲਾ, ਤ੍ਰਿਤੀ ਨਗਰੀ ਪੀੜੀਐ ਦੁਆਪਰ ਵੰਸ਼ ਬਸੰਦ ਕਵੇਲਾ, ਕਲਯੁਗ ਸੱਚ ਨਿਉ ਹੈ ਜੋ ਬੀਜੇ ਸੋ ਲੁਣੇ ਅਕੇਲਾ। ਹੁਣ ਇਹਨਾਂ ਯੁੱਗਾਂ ਦੇ ਬਾਰੇ ਦੱਸਦੇ ਨੇ, ਸਮੇਂ ਬਾਰੇ ਦੱਸਦੇ ਨੇ। ਕਹਿੰਦੇ ਸਤਿਯੁਗ ਨੂੰ ਲੋਕ ਕਹਿੰਦੇ ਬੜਾ ਚੰਗਾ ਹੋਊਗਾ ਸ਼ਾਇਦ, ਕਹਿੰਦੇ ਉਹਦੇ ਵਿੱਚ ਤਾਂ ਇੱਕ ਜਣਾ ਗਲਤੀ ਕਰਦਾ ਸੀ ਤਾਂ ਸਾਰਿਆਂ ਨੂੰ ਸਜ਼ਾ ਮਿਲਦੀ ਸੀ। ਸਤਿਯੁਗ ਉੱਤਮ ਆਖੀਏ, ਇੱਕ ਫੇੜੇ ਸਭ ਦੇਸ਼ ਦੁਹੇਲਾ, ਸਾਰਾ ਦੇਸ਼ ਕਲੰਕ ਲੱਗ ਜਾਂਦਾ ਸੀਗਾ। ਤ੍ਰੇਤੇ ਨਗਰੀ ਪੀੜੀਏ, ਤ੍ਰੇਤੇ ਦੇ ਵਿੱਚ ਕਹਿੰਦੇ ਨਗਰ ਨੂੰ ਸਜ਼ਾ ਮਿਲਦੀ, ਜਿਸ ਨਗਰ 'ਚ ਕੋਈ ਗੁਰਮੁਖ ਇੱਕ ਜਣਾ ਗਲਤੀ ਕਰਤਾ ਸੀ, ਇੱਕ ਜਣਾ, ਉਹਨੂੰ ਸਜ਼ਾ ਮਿਲਦੀ, ਨਾਲ ਸਾਰਿਆਂ ਨੂੰ ਮਿਲਦੀ। ਦੁਆਪਰ ਵੰਸ਼ ਬਸੰਤ ਕਬੇਲਾ, ਕਹਿੰਦੇ ਦੁਆਪਰ ਦੇ ਵਿੱਚ ਵੰਸ਼ ਜਿਹੜੀ ਸੀ ਉਹਦੀ ਕੁੱਲ ਸੀ, ਉਹਨੂੰ ਸਜ਼ਾ ਮਿਲਦੀ ਸੀ। ਕਹਿੰਦੇ ਕਲਯੁਗ ਸੱਚ ਨਿਆਉ ਹੈ ਜੋ ਬੀਜੇ ਸੋ ਲੁਣੇ ਅਕੇਲਾ, ਕਲਯੁਗ ਦਾ ਸਮਾਂ ਕਹਿੰਦੇ ਬੜਾ ਵਧੀਆ, ਜਿਹੜਾ ਕਰਦਾ ਆਪਦਾ ਆਪ ਹੀ ਭਰਦਾ, ਕੋਈ ਦੂਜੇ ਨੂੰ ਸਜ਼ਾ ਨਹੀਂ ਦਿੱਤੀ ਜਾਂਦੀ, ਕੋਈ ਦੂਜੇ 'ਚ ਦੂਜਾ ਹਿੱਸਾ ਨਹੀਂ ਵੰਡਾ ਸਕਦਾ। ਇਹ ਕਲਯੁਗ ਦਾ ਸਮਾਂ ਇੰਨਾ ਚੰਗਾ ਵੀ ਹੈ, ਕਿਉਂਕਿ ਗੁਰਬਾਣੀ ਦੇ ਵਿੱਚ ਸੱਚੇ ਪਾਤਸ਼ਾਹ ਇਸ ਸਮੇਂ ਦੀ ਗੱਲ ਕਰਦੇ ਨੇ। ਕਹਿੰਦੇ ਵੀ ਇਹ ਜਿਹੜਾ ਸਮਾਂ ਹੈ ਨਾ, ਹੁਣ ਇਹਦਾ ਸਮੇਂ ਦਾ ਅਖੀਰਲਾ ਸਮਾਂ ਹੈ, ਕਿਉਂਕਿ ਸਤਿਯੁਗ ਦੁਆਪਰ ਤ੍ਰੇਤਾ ਇਸ ਸਮੇਂ ਨੂੰ ਕਿਹਾ ਗਿਆ। ਕਈ ਵਾਰ ਸਾਂਝੀ ਇਹਨਾਂ ਗੱਲਾਂ ਜਦੋਂ ਸਤਿਯੁਗ ਦੁਆਪਰ ਤ੍ਰੇਤੇ ਦੀ ਗੱਲ ਕਰਦੇ ਹਾਂ ਸਾਨੂੰ ਭਰਮ ਪੈ ਜਾਂਦਾ ਵੀ ਇਹ ਕੋਈ ਹੋਰ ਮਤ ਕੋਈ ਨਹੀਂ, ਉਹੀ ਦਿਨ ਆ, ਉਹੀ ਸੂਰਜ ਆ, ਉਹੀ ਚੰਦਰਮਾ, ਉਹੀ ਧਰਤੀ ਆ, ਉਹੀ ਸਭ ਕੁਛ ਆ, ਪਰ ਸਮੇਂ ਦੀ ਚਾਲ ਬਦਲ ਜਾਂਦੀ ਹੈ, ਸਾਡੇ ਮਨ ਦੀ ਚਾਲ ਬਦਲ ਜਾਂਦੀ ਹੈ। ਜਦੋਂ ਮਨ ਸਤਿਯੁਗ ਦੁਆਪਰ ਦੇ ਵਿੱਚ ਤ੍ਰੇਤੇ ਦੇ ਵਿੱਚ ਕੁਛ ਪਰਮਾਤਮਾ ਦੇ ਨੇੜੇ ਸੀ, ਦੂਰ ਨਹੀਂ ਸੀ ਇੰਨਾ ਜ਼ਿਆਦਾ ਜਿੰਨਾ ਅੱਜ ਹੈ ਦੁਨੀਆ। ਇਸ ਲਈ ਮਹਾਰਾਜ ਕਹਿੰਦੇ ਇਹ ਮਨ ਦੀ ਅਵਸਥਾ ਹੈ, ਕੋਈ ਜੀਵ ਅੱਜ ਵੀ ਸਤਿਯੁਗੀ ਹੋ ਸਕਦਾ ਹੈ, ਕੋਈ ਜੀਵ ਅੱਜ ਵੀ ਦੁਆਪਰ ਤ੍ਰੇਤੇ 'ਚ ਹੋ ਸਕਦਾ, ਅਤੇ ਕੋਈ ਜੀਵ ਅੱਜ ਵੀ ਕਲਯੁਗੀ ਹੋ ਸਕਦਾ। ਕਲਯੁਗੀ ਤਾਂ ਆਪਾਂ ਦੇਖਦੇ ਹਾਂ, ਉਹ ਤਾਂ ਸਾਹਮਣੇ ਦਿਸੀ ਜਾਂਦਾ, ਸੰਸਾਰ ਦਾ ਖੇਲ। ਇਸ ਕਰਕੇ ਜਿਹੜਾ ਬੀਜਦਾ ਉਹ ਵੱਢਦਾ, ਮਹਾਰਾਜ ਕਹਿੰਦੇ ਇਸ ਯੁੱਗ ਦੇ ਵਿੱਚ। ਮਹਾਰਾਜ ਗੁਰਬਾਣੀ 'ਚ ਕੀ ਦੱਸਦੇ ਨੇ, ਕਹਿੰਦੇ ਵੀ ਇਹ ਗੁਰਮੁਖਾਂ ਦਾ ਜਦੋਂ ਆਪਣੇ ਅੰਦਰ ਦਾ, ਇਹ 4 ਯੁੱਗ ਸਾਡੇ ਅੰਦਰ ਵੀ ਆ, ਕਿਉਂਕਿ ਜੋ ਬਾਹਰ ਆ, ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੋ ਸੋ ਪਾਵੈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਕਹਿੰਦੇ ਵੀ ਯੁੱਗ ਯੁੱਗ ਫੇਰ ਵਟਾਈਆ ਗਿਆਨੀ ਬੁੱਝੇ ਤਾਹੇ। ਕਹਿੰਦੇ ਗਿਆਨੀ ਇਸ ਚੀਜ਼ ਨੂੰ ਜਾਣਦਾ, ਗਿਆਨੀ ਉਹਨੂੰ ਕਹਿੰਦੇ ਜਿਹੜਾ ਗੁਰਬਾਣੀ ਨੂੰ ਪੜ੍ਹ ਕੇ ਇੱਕ ਨਾਲ ਜੁੜਿਆ ਹੋਇਆ। ਹੁਣ ਕਹਿੰਦੇ ਵੀ ਇਹ ਮਨ ਦੀ ਅਵਸਥਾ ਹੈ ਯੁੱਗ, ਗੁਰਬਾਣੀ ਚ ਪ੍ਰਮਾਣ ਕਰਦੇ ਨੇ, ਕਹਿੰਦੇ ਕੱਲ ਮੈਂ ਪ੍ਰੇਤ ਜਿਨੀ ਰਾਮ ਨਾ ਪਛਾਤਾ, ਉਹ ਮਨ ਪ੍ਰੇਤ ਦੀ ਨਿਆਈ ਆ ਜਿਨ੍ਹਾਂ ਨੇ ਹਰੀ ਨਾਲ ਨਹੀਂ ਜੁੜੇ ਹੋਏ, ਵਾਹਿਗੁਰੂ ਨਾਲ ਨਹੀਂ ਜੁੜੇ ਹੋਏ ਤੇ ਗੁਰੂ ਨਾਲ ਨਹੀਂ ਜੁੜੇ ਹੋਏ, ਉਹ ਸਾਰੇ ਪ੍ਰੇਤ ਦੀ ਨਿਆਈ ਆ। ਪ੍ਰੇਤ ਇੱਕ ਜੂਨੀ ਆ, ਸਾਡਾ ਮਨ ਜਦੋਂ ਪ੍ਰੇਤ ਹੁੰਦਾ ਉਹ ਜੂਨੀ ਦੀ ਉਦਾਹਰਣ ਦੇ ਕੇ ਸਾਨੂੰ ਸਮਝਾਉਂਦੇ ਨੇ, ਉਹ ਬੜਾ ਦੁਖੀ ਹੁੰਦਾ। ਇਸ ਕਰਕੇ ਜਿਹੜਾ ਮਨ ਬਹੁਤ ਦੁਖੀ ਰਹਿੰਦਾ ਉਹ ਪ੍ਰੇਤ ਦੀ ਨਿਆਈ ਆ। ਮਹਾਰਾਜ ਕਹਿੰਦੇ ਕੱਲ ਮੈਂ ਪ੍ਰੇਤ ਜਿਹਨੇ ਰਾਮ ਨਾ ਪਛਾਤਾ, ਪ੍ਰੇਤ ਪਿੰਜਰ ਮੈਂ ਦੁੱਖ ਘਨੇਰੇ। ਆਹ ਮਨ ਜਦੋਂ ਪ੍ਰੇਤ ਬਣ ਜਾਂਦਾ ਨਾ ਸਾਡਾ, ਇਹਦੇ ਵਿੱਚ ਉਹਨੂੰ ਦੁਖੀ ਹੋਈ ਜਾਊਗਾ, ਐਵੇਂ ਦੁਖੀ ਹੋਈ ਜਾਊ ਬੰਦਾ, ਦੂਜਿਆਂ ਨੂੰ ਦੇਖ ਕੇ ਦੁਖੀ ਹੋਈ ਜਾਣਾ, ਨਿੱਕੀ ਨਿੱਕੀ ਗੱਲ 'ਤੇ। ਇਸ ਕਰਕੇ ਪ੍ਰੇਤ ਬਣ ਜਾਂਦਾ ਸਾਡਾ ਮਨ, ਜਿਹੜਾ ਇੱਕ ਕਲਯੁੱਗ ਦਾ ਸਮਾਂ, ਇਹਦੇ 'ਚ ਪ੍ਰੇਤ ਕਹਿ ਦਿੱਤਾ ਮਨ ਨੂੰ। ਮਹਾਰਾਜ ਕਹਿੰਦੇ ਸਤਿਯੁਗ ਪਰਮਹੰਸ ਵਿਚਾਰੀ, ਕਹਿੰਦੇ ਸਤਿਯੁਗ 'ਚ ਇਹੀ ਮਨ ਪਰਮਹੰਸ ਹੁੰਦਾ। ਪਰਮਹੰਸ ਉਹ ਹੁੰਦਾ ਜਿਹੜਾ ਹਰੀ ਨਾਲ ਜੁੜਿਆ ਹੁੰਦਾ, ਪਰਮਾਤਮਾ ਨਾਲ ਜੁੜਿਆ, ਉਦੋਂ ਮਨ ਨੂੰ ਪਰਮਹੰਸ ਕਹਿ ਦਿੱਤਾ ਗਿਆ, ਹੰਸ ਕਹਿ ਦਿੱਤਾ ਗਿਆ ਗੁਰਬਾਣੀ 'ਚ। ਕਹਿੰਦੇ ਦੁਆਪਰ ਤ੍ਰੇਤੇ ਮਾਨਖ ਵਰਤਾ ਹੈ, ਬਿਰਲੇ ਹਉਮੈ ਮਾਰੀ। ਕਹਿੰਦੇ ਸਾਡਾ ਮਨ ਜਦੋਂ ਦੁਆਪਰ ਤ੍ਰੇਤੇ 'ਚ ਹੁੰਦਾ ਤਾਂ ਹਉਮੈ ਹੁੰਦੀ ਹੈ, ਹੁੰਦਾ ਮਨੁੱਖ ਆ, ਮਨੁੱਖਾਂ ਵਾਲੇ ਕੰਮ ਕਰਦਾ ਪਰ ਹਉਮੈ ਹੁੰਦੀ ਹੈ। ਦੁਆਪਰ ਤ੍ਰੇਤੇ ਮਾਨਖ ਵਰਤਾ, ਬਿਰਲੇ ਹਉਮੈ ਮਾਰੀ। ਕੋਈ ਬਿਰਲਾ ਬਿਰਲਾ ਜੀਵ ਹੁੰਦਾ ਜਿਹੜਾ ਹਉਮੈ ਖਤਮ ਕਰਦਾ। ਇਸ ਲਈ ਇਹ ਯੁੱਗਾਂ ਦੀ ਗੱਲ ਜਦੋਂ ਆਉਂਦੀ ਆ, ਫਿਰ ਸਾਡੇ ਅੰਦਰ ਚਾਰੇ ਯੁੱਗ ਰੋਜ਼ ਵਰਤਦੇ ਨੇ। ਜਿਹੜਾ ਸਵੇਰ ਦਾ ਸਮਾਂ ਹੁੰਦਾ ਅੰਮ੍ਰਿਤ ਵੇਲਾ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਪਹਿਲਾ ਪਹਿਰ, ਅੰਮ੍ਰਿਤ ਵੇਲਾ ਜਿਹੜਾ ਹੁੰਦਾ ਉਹ ਸਤਿਯੁਗ ਹੈ। ਉਦੋਂ ਬੈਠ ਕੇ ਉਸ ਪਰਮੇਸ਼ੁਰ ਦੀ ਬੰਦਗੀ ਕਰਨੀ ਹੁੰਦੀ ਹੈ, ਚੌਕੜਾ ਮਾਰ ਕੇ ਉਹਦੀ ਭਗਤੀ ਕਰਨ ਦੀ ਪਹਿਲੇ ਸਮੇਂ ਦੇ ਵਿੱਚ। ਫਿਰ ਆ ਜਾਂਦਾ ਦੂਜਾ ਸਮਾਂ ਦੁਆਪਰ ਤ੍ਰੇਤਾ, ਫਿਰ ਉਹਦੇ ਵਿੱਚ ਅਸੀਂ ਕਰਮ ਕਰਨਾ ਹੁੰਦਾ। ਕਰਮ 'ਤੇ ਜਾ ਕੇ ਅਸੀਂ ਪਰਮਾਤਮਾ ਨੂੰ ਭੁੱਲ ਜਾਂਦੇ ਹਾਂ ਤਾਂ ਦੁਆਪਰ ਤ੍ਰੇਤਾ ਬਣ ਗਿਆ। ਜੇ ਕਰਮ ਦੇ ਉੱਤੇ ਵੀ ਚੇਤੇ ਰੱਖਦੇ ਹੋ ਫਿਰ ਤੁਸੀਂ ਸਤਿਯੁਗ 'ਚ ਹੀ ਹੋ। ਇਸ ਲਈ ਦੁਆਪਰ ਤ੍ਰੇਤਾ ਹੈ, ਉੱਥੇ ਜਾ ਕੇ ਬੰਦਾ ਕਰਮ ਨਾਲ ਜੁੜਨ ਕਰਕੇ ਧਰਮ ਨੂੰ ਭੁੱਲ ਜਾਂਦਾ ਕਈ ਵਾਰੀ। ਤੀਜਾ ਜਿਹੜਾ ਸਮਾਂ ਹੈ ਇਹ ਵਿਚਾਲਲੇ ਦੋ ਪਹਿਰ ਆ ਗਏ, ਤੀਜਾ ਪਹਿਰ ਚੌਥਾ ਜਿਹੜਾ ਸ਼ਾਮ ਦਾ ਸਮਾਂ ਹੈ, ਕੰਮ ਤੋਂ ਵਿਹਲੇ ਹੋ ਜਾਂਦੇ ਜਦੋਂ ਆਪਾਂ, ਫਿਰ ਉੱਥੇ ਕਲਯੁੱਗ ਵਰਤਦਾ ਹੈ। ਜਿਹੜੇ ਤਾਂ ਗੁਰਸਿੱਖ ਨੇ ਉਹ ਕੀ ਕਰਦੇ ਨੇ, ਇਹਨੂੰ ਸੰਧਿਆ ਦਾ ਸਮਾਂ ਵੀ ਕਿਹਾ। ਜਿਵੇਂ ਆਪਾਂ ਸ਼ਾਮ ਨੂੰ ਰਹਿ ਰਸ ਸੁਣੀ, ਆ ਕੇ ਕੀਰਤਨ ਸੁਣਿਆ, ਹੁਣ ਕਥਾ ਸੁਣੀ, ਫਿਰ ਘਰੇ ਜਾ ਕੇ ਰੱਬ ਦਾ ਨਾਂ ਲਿਆ, ਪ੍ਰਸ਼ਾਦਾ ਪਾਣੀ ਛਕਿਆ, ਸਿਮਰਨ ਕਰਦਿਆਂ ਹੋਏ ਸੌਂ ਗਏ, ਤੁਸੀਂ ਤਾਂ ਫਿਰ ਸਤਿਯੁਗੀ ਹੋਏ, ਸਤਿਯੁਗ 'ਚ ਰਹਿੰਦੇ ਹੋ ਤੁਸੀਂ, ਜੇ ਤਾਂ ਸਾਰੀ ਦਿਹਾੜੀ ਇਹ ਕੰਮ ਕੀਤਾ। ਜੇ ਤੁਸੀਂ ਸ਼ਾਮ ਦੇ ਸਮੇਂ ਕੰਮ ਤੋਂ ਵਿਹਲੇ ਹੋ ਗਏ, ਥਕਾਵਟ ਲਾਉਣ ਚਲੇ ਗਏ, ਜਿਹੜਾ ਸ਼ਾਮ ਦਾ ਸਮਾਂ ਨਾ, ਇਸੇ ਕਰਕੇ ਗੁਰੂ ਸਾਹਿਬਾਂ ਨੇ ਅੰਮ੍ਰਿਤ ਵੇਲੇ ਅਤੇ ਸ਼ਾਮ ਦੇ ਟਾਈਮ ਦੋ ਸਮੇਂ ਬਣਾਏ ਸੀ। ਸੰਧਿਆ ਸਮਾਂ ਸੰਗਤਾਂ ਇਕੱਠੀਆਂ ਹੁੰਦੀਆਂ ਸੀ, ਹੁਣ ਵੀ ਹੁੰਦੀਆਂ, ਰਹਿਰਾਸ ਸਾਹਿਬ ਪੜ੍ਹੀ ਜਾਂਦੀ। ਜੇ ਤੁਸੀਂ ਇਸ ਸਮੇਂ ਦੇ ਵਿੱਚ ਸੰਗਤ 'ਚ ਨਹੀਂ ਆਓਗੇ ਕੰਮ ਤੋਂ ਵਿਹਲੇ ਹੋ ਕੇ, ਫਿਰ ਤੁਸੀਂ ਕਿੱਥੇ ਜਾਓਗੇ? ਹੁਣ ਤੁਹਾਨੂੰ ਪਤਾ ਹੀ ਹੈ। ਫਿਰ ਇਹਦੇ ਵਿੱਚ ਕਲਯੁੱਗ ਵਰਤਦਾ, ਸ਼ਰਾਬਾਂ ਕਬਾਬਾਂ ਪੱਬਾਂ ਛੱਬਾਂ ਜੋ ਵੀ ਕੁਛ ਹੋਇਆ ਇਹ ਸਭ ਕਲਯੁੱਗ ਆ। ਫਿਰ ਇਹ ਰਾਤ ਦੇ 12 ਵਜੇ ਤੱਕ, ਹੁਣ ਤਾਂ ਗਾਂਹ ਵੀ ਲੰਘ ਗਿਆ ਕੰਮ, ਅੰਮ੍ਰਿਤ ਵੇਲਾ ਵੀ ਖਰਾਬ ਹੋਣ ਲੱਗ ਗਿਆ ਇਹਨਾਂ ਦਾ। ਇਸ ਕਰਕੇ ਇਹ ਚਾਰ ਯੁੱਗ ਸਾਡੇ ਅੰਦਰ ਹੈ। ਤੁਸੀਂ ਕਿਹੜੇ ਯੁੱਗ 'ਚੋਂ ਤੁਸੀਂ ਦੇਖ ਲਓ, ਕਿਹੜੇ ਸਮੇਂ 'ਚ ਰਹਿੰਦੇ ਹੋ ਤੁਸੀਂ? ਹਰ ਵੇਲੇ ਮਾਲਕ ਤਾਂ ਨਹੀਂ ਭੁੱਲਦਾ, ਗੁਰੂ ਤਾਂ ਨਹੀਂ ਭੁੱਲਦਾ। ਇਸ ਕਰਕੇ ਮਹਾਰਾਜ ਕਹਿੰਦੇ ਵੀ ਇਹ ਚਾਰ ਯੁੱਗ ਹਰ ਇੱਕ ਦੇ ਅੰਦਰ ਹੈ। ਤੁਸੀਂ ਆਪਣੇ ਅੰਦਰ ਸਤਿਯੁਗ ਵੀ ਲਿਆ ਸਕਦੇ ਹੋ, ਦੁਆਪਰ ਤ੍ਰੇਤਾ ਵੀ ਲਿਆ ਸਕਦੇ ਹੋ। ਦੁਆਪਰ ਤ੍ਰੇਤੇ 'ਚ ਕੀ ਹੋਇਆ? ਝਗੜੇ, ਵੱਡੇ ਵੱਡੀਆਂ ਜੰਗਾਂ ਹੋਈਆਂ ਨਾ ਦੁਆਪਰ ਤ੍ਰੇਤੇ 'ਚ। ਬਸ ਫਿਰ ਘਰੇ ਵੀ ਡੰਗ ਹੀ ਖੜਕਦੀ ਹੈ, ਜੰਗ ਹੀ ਚੱਲਦੀ ਹੈ ਘਰਾਂ 'ਚ ਵੀ, ਫਿਰ ਉਹ ਦੁਆਪਰ ਤ੍ਰੇਤਾ ਹੀ ਹੈ, ਹੋਰ ਕੀ ਹੈ। ਹਉਮੇ 'ਚ ਲੜਾਈ ਹੁੰਦੀ ਹੈ, ਹਉਮੇ ਖਤਮ ਹੋ ਗਈ, ਲੜਾਈ ਨਹੀਂ ਹੋਣੀ ਤੁਹਾਡੀ, ਹਉਮੇ ਹੀ ਝਗੜਾ ਹੈ। ਇਸ ਕਰਕੇ ਉਹ ਦੁਆਪਰ ਤ੍ਰੇਤਾ ਸਾਡੇ ਮਨ ਦਾ ਅਵਸਥਾ ਹੈ। ਤਾਂ ਕਰਕੇ ਮਹਾਰਾਜ ਕਹਿੰਦੇ ਬਿਰਲੇ ਹਉਮੈ ਮਾਰੀ, ਬਿਰਲਿਆਂ ਨੇ ਹਉਮੈ ਖਤਮ ਕਰਕੇ ਝਗੜੇ ਖਤਮ ਕੀਤੇ। ਤਾਂ ਕਰਕੇ ਮਹਾਰਾਜ ਕਹਿੰਦੇ ਸਤਿਯੁਗ ਜਿਹੜਾ ਹੈ ਇਹ ਦੁਆਪਰ ਤ੍ਰੇਤਾ ਹੈ, ਇਹ ਚਾਰੇ ਯੁੱਗ ਹੈ, ਇਹ ਸਾਡੇ ਸਰੀਰ ਦੀ ਅਵਸਥਾ ਹੈ। ਜਿਵੇਂ ਗੁਰੂ ਨਾਨਕ ਦੇਵ ਜੀ ਆਸਾ ਦੀ ਵਾਰ 'ਚ ਕਹਿੰਦੇ ਨੇ ਨਾ, ਨਾਨਕ ਮੇਰ ਸਰੀਰ ਕਾ ਇੱਕ ਰੱਥ ਇੱਕ ਰੱਥ ਬਾਹੋ। ਜਿਹੜਾ ਸਾਡਾ ਸਰੀਰ ਹੈ ਨਾ, ਇਹ ਰੱਥ ਹੈ, ਇਹਨੂੰ ਚਲਾਉਣ ਵਾਲਾ ਰਥਵਾਹੀ ਹੁੰਦਾ, ਰਥਵਾਹੋ। ਹੁਣ ਇਹਨੂੰ ਕੌਣ ਚਲਾ ਰਿਹਾ? ਕਹਿੰਦੇ ਦੇਖੋ, ਕਹਿੰਦੇ ਜੁਗ ਜੁਗ ਫੇਰ ਵਟਾਈਆ ਗਿਆਨੀ ਬੁੱਝੇ ਤਾਹੇ। ਗਿਆਨੀ ਉਹ ਆ ਜਿਹੜਾ ਯੁੱਗਾਂ ਨੂੰ ਜਾਣਦਾ, ਸਮੇਂ ਨੂੰ ਜਾਣਦਾ, ਸਮੇਂ ਵਕਤ ਵਿਚਾਰੇ ਸੋ ਬੰਦਾ ਹੋਏ ਜਿਹਨੂੰ ਗੁਰਬਾਣੀ 'ਚ ਕਿਹਾ ਗਿਆ। ਕਹਿੰਦੇ ਸਤਿ ਯੁਗ ਰੱਥ ਸੰਤੋਖਾ ਧਰਮ ਅੱਗੇ ਰਥਵਾਹੋ। ਜਿਹੜੇ ਧਰਮ ਨੂੰ ਹਰ ਵੇਲੇ ਧਰਮ ਨੂੰ ਮੂਹਰੇ ਰੱਖਦੇ ਨੇ, ਰਾਜਨੀਤੀ ਪਿੱਛੇ ਚੱਲਦੀ ਹੈ ਧਰਮ ਦੇ, ਅੱਜ ਕੀ ਹਾਲ ਆ ਸਾਡਾ, ਧਰਮ ਦਾ ਕੋਈ ਖਿਆਲ ਨਹੀਂ, ਨਾ ਧਰਮ ਦਾ ਪਤਾ। ਰਾਜਨੀਤਾ ਨੇ, ਰਾਜਨੀਤਿਕ ਲੋਕਾਂ ਨੇ ਧਰਮ 'ਤੇ ਕਬਜ਼ਾ ਕਰ ਲਿਆ, ਤਾਂ ਇੰਨਾ ਨੁਕਸਾਨ ਹੋ ਰਿਹਾ ਤੁਹਾਡਾ। ਇਸ ਲਈ ਕਹਿੰਦੇ ਸਤਿਯੁਗ ਰੱਥ ਸੰਤੋਖਾ ਧਰਮ ਅੱਗੇ ਰਥਵਾਓ, ਧਰਮ ਮੂਹਰੇ ਆ। ਜੇ ਧਰਮ ਹੋਊਗਾ ਨਾ ਫਿਰ ਅਨਿਆਂ ਨਹੀਂ ਹੋਊਗਾ, ਰਾਜਾ ਵੀ ਅਨਿਆਂ ਨਹੀਂ ਕਰੂਗਾ, ਕਿਉਂਕਿ ਰਾਜਾ ਧਰਮੀ ਹੋਊਗਾ। ਇਸ ਕਰਕੇ ਸੰਤੋਖ ਦਾ ਰੱਥ ਹੈ, ਸਾਡੇ ਅੰਦਰ ਸੰਤੋਖ ਹੁੰਦਾ ਜਦੋਂ ਅਸੀਂ ਇਸ ਰੱਥ 'ਤੇ ਚੜ੍ਹਾਈ ਚੜ੍ਹ ਕੇ ਜਾ ਰਹੇ ਹਾਂ, ਸੰਤੋਖ ਦਾ ਰੱਥ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਧਰਮੀ ਬੰਦਿਆਂ ਦੀਆਂ ਨਿਸ਼ਾਨੀਆਂ, ਇਹ ਸਤਿਯੁਗੀ ਲੋਕ ਨੇ ਜਿਨ੍ਹਾਂ ਦੇ ਅੰਦਰ ਸੰਤੋਖ ਅਤੇ ਧਰਮ ਹੈ। ਬਹੁਤ ਵੱਡਾ ਗੁਣ ਹੈ ਸੰਤੋਖ। ਪਹਿਲਾਂ ਆਪਾਂ ਸੁਣਦੇ ਹਾਂ ਨਾ ਗੁਰਸਿੱਖਾਂ ਅੰਦਰ ਵੱਡੀ ਸਮਾਈ ਸਹਿਣਸ਼ੀਲਤਾ, ਇਹ ਪੰਜ ਗੁਣ ਨੇ, ਜਿਹਦੇ ਵਿੱਚ ਪੰਜ ਗੁਣ ਨੇ ਉਹ ਬਹੁਤ ਨੇੜੇ ਆ ਪਰਮਾਤਮਾ ਦੇ। ਉਹਨੂੰ ਤਾਂ ਸਿਰਫ ਥੋੜ੍ਹੀ ਜਿਹੀ ਇਸ਼ਾਰੇ ਦੀ ਲੋੜ ਹੀ ਹੁੰਦੀ ਹੈ, ਧਿਆਨ ਦੀ ਲੋੜ ਹੁੰਦੀ ਹੈ ਥੋੜ੍ਹੀ ਜਿਹੀ। ਜਿਹਦੇ ਅੰਦਰ ਜਤ ਸਤ ਸੰਤੋਖ ਦਇਆ ਨਿਮਰਤਾ ਸਹਿਣਸ਼ੀਲਤਾ, ਜਿਹਦੇ ਵਿੱਚ ਨਾ ਇਹ ਪੰਜ ਗੁਣ ਨੇ, ਇਹ ਪੰਜਾਂ ਨੂੰ ਵਸਾਉਣਾ ਹੁੰਦਾ, ਪੰਜ ਖਤਮ ਕਰਨੇ ਹੁੰਦੇ ਆ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਜਿਹਨੂੰ ਕਹਿੰਦੇ ਪੰਚ ਵਸਾਏ ਪੰਚ ਗਵਾਏ। ਇਸ ਕਰਕੇ ਪੰਜਾਂ ਨੂੰ ਜਿਹੜੇ ਹਿਰਦੇ 'ਚ ਵਸਾ ਲੈਂਦੇ ਹੈ। ਹੁਣ ਕਹਿੰਦੇ ਸਤਿਯੁਗ ਜਿਨ੍ਹਾਂ ਦੇ ਅੰਦਰ ਹੈ, ਕੀ ਹੈ ਉਹਦੇ ਅੰਦਰ ਨਿਸ਼ਾਨੀ? ਸੰਤੋਖ ਹੈ ਉਹਦੇ ਅੰਦਰ, ਜੋ ਪਰਮਾਤਮਾ ਨੇ ਦਿੱਤਾ ਉਹ ਕਹਿੰਦਾ ਬਹੁਤ ਹੈ ਬਸ। ਸਤਿਯੁਗ ਰੱਥ ਸੰਤੋਖਾ ਧਰਮ ਅੱਗੇ ਰਥਵਾਹੋ। ਇਹ ਯੁੱਗਾਂ ਦੀ ਗੱਲ ਚੱਲੀ ਹੈ, ਕਲਯੁਗ ਉੱਤਮ ਕਿਹਾ ਗਿਆ, ਕਿਵੇਂ ਉੱਤਮ ਕਿਹਾ ਗਿਆ, ਇਹ ਆਪਾਂ ਵਿਚਾਰ ਕਰਨੀ ਹੈ ਸਾਰੀ। ਹੁਣ ਮਹਾਰਾਜ ਕਹਿੰਦੇ ਸਤਿਯੁਗ ਦੀ ਇਹ ਨਿਸ਼ਾਨੀ ਆ, ਤ੍ਰੇਤੇ ਰੱਥ ਜਤੇ ਕਾ ਜੋਰ ਅੱਗੇ ਰਥਵਾਹੋ। ਕਹਿੰਦੇ ਤ੍ਰੇਤੇ ਦੇ ਵਿੱਚ ਜਤਾ ਉੱਚਾ ਆਚਰਣ, ਜਤ ਦਾ ਪੱਕਾ, ਕਹਿੰਦੇ ਇਹ ਸੀ ਨਿਸ਼ਾਨੀ ਉਹਨਾਂ ਦੀ। ਜ਼ੋਰ ਉਹਨਾਂ ਦੇ ਵਿੱਚ ਜ਼ੋਰ ਹੁੰਦਾ ਹੈ, ਸ਼ਕਤੀ ਹੈ, ਕਿਉਂਕਿ ਇਹ ਜਿਹੜਾ ਸ਼ਕਤੀ ਹੈ ਸਾਡੀ, ਇਹ ਸਭ ਤੋਂ ਵੱਧ ਕਾਮ ਨਸ਼ਟ ਕਰਦਾ ਹੈ। ਇਸ ਲਈ ਤ੍ਰੇਤੇ ਰੱਥ ਜਤੇ ਕਾ ਜ਼ੋਰ ਅੱਗੇ ਰਥਵਾਓ। ਤੁਹਾਡੇ ਅੰਦਰ ਤੁਸੀਂ ਜਤ ਸਤ 'ਚ ਪੱਕੇ ਹੋਣੇ ਚਾਹੀਦੇ ਹੋ, ਤਾਂ ਤੁਹਾਡੇ ਵਿੱਚ ਜ਼ੋਰ ਹੋਊਗਾ, ਸ਼ਕਤੀ ਹੋਊਗੀ, ਤੁਸੀਂ ਸਵਾ ਸਵਾ ਲੱਖ ਨਾਲ ਲੜ ਜਾਓਗੇ, ਇੰਨਾ ਜ਼ੋਰ ਹੋਊਗਾ। ਇਸ ਲਈ ਇਹ ਤ੍ਰੇਤਾ ਹੈ ਜੇ ਅੰਦਰ ਤੁਹਾਡੇ ਜਤ ਸਤ ਪੂਰੇ ਹੋ ਤੁਸੀਂ। ਹੁਣ ਅੱਗੇ ਦੱਸਦੇ ਨੇ ਦੁਆਪਰ ਰੱਥ ਤਪੇ ਕਾ ਸਤ ਅੱਗੇ ਰਥਵਾਹੋ। ਕਹਿੰਦੇ ਜੇ ਤੁਸੀਂ ਪਰਮੇਸ਼ਰ ਦੀ ਬੰਦਗੀ ਕਰਦੇ ਹੋ, ਤਪ ਕਰਦੇ ਹੋ, ਅਤੇ ਸਤ ਉੱਚਾ ਆਚਰਣ ਤੁਹਾਡਾ ਬਹੁਤ ਅਖਲਾਕ ਵਧੀਆ ਹੋਵੇ, ਇਹ ਰਥਵਾਹੋ ਹੋਵੇ, ਤਾਂ ਇਹ ਤੁਸੀਂ ਦੁਆਪਰ ਦੇ ਵਿੱਚ ਹੋ। ਕਲਯੁਗ ਰੱਥ ਅਗਨ ਕਾ ਕੂੜ ਅੱਗੇ ਰਥਵਾਹੋ। ਜੇ ਤੁਹਾਡੇ ਅੰਦਰ ਕਲਯੁਗ ਦਾ ਸਮਾਂ ਹੈ, ਇਹਦੀ ਨਿਸ਼ਾਨੀ ਆ ਅਗਨ ਦੀ ਤ੍ਰਿਸ਼ਨਾ, ਤ੍ਰਿਸ਼ਨਾ ਨੂੰ ਅਗਨ ਕਿਹਾ ਗਿਆ, ਤੁਹਾਡੇ ਅੰਦਰ ਆਸ਼ਾ ਅਭਿਲਾਸ਼ਾ ਤ੍ਰਿਸ਼ਨਾਵਾਂ ਹੀ ਹੋਣਗੀਆਂ, ਮੈਂ ਆਹ ਵੀ ਕਰ ਲਾਂ, ਇਕੱਠਾ ਆਹ ਵੀ ਕਰ ਲਾਂ, ਬਸ ਪਰਮਾਤਮਾ ਨੂੰ ਭੁੱਲ ਜਾਓਗੇ, ਨਾਮ ਜਪਣਾ ਭੁੱਲ ਜਾਓਗੇ, ਸੰਗਤ 'ਚ ਆਉਣਾ ਭੁੱਲ ਜਾਓਗੇ, ਕਿਉਂਕਿ ਤ੍ਰਿਸ਼ਨਾ ਲੱਗੀ ਹੋਈ ਹੈ ਨਾ। ਇਹ ਕਲਯੁੱਗ ਦੀ ਨਿਸ਼ਾਨੀ ਹੈ। ਅੱਜ ਸਮਾਂ ਬੜਾ ਖਤਰਨਾਕ ਚੱਲ ਰਿਹਾ, ਇਸ ਸਮੇਂ ਦੀ ਨਿਸ਼ਾਨੀ ਆਹ ਹੈ। ਅੱਜ ਪਦਾਰਥਵਾਦੀ ਹੋ ਗਈ ਦੁਨੀਆ, ਪਦਾਰਥਾਂ ਮਗਰ ਹੀ ਭੱਜਦੀ ਹੈ। ਗੁਰੂ ਮਗਰ ਭੱਜੋ, ਪਦਾਰਥ ਤੁਹਾਡੇ ਮਗਰ ਆਉਣਗੇ, ਬਿਲਕੁਲ ਸੱਚ ਹੈ। ਜਦੋਂ ਸਾਡਾ ਮੁੱਖ ਮਾਇਆ ਵੱਲ ਹੁੰਦਾ, ਮਾਇਆ ਅੱਗੇ ਅੱਗੇ ਮਾਇਆ ਪਦਾਰਥਾਂ ਨੂੰ ਕਿਹਾ ਗਿਆ, ਅਤੇ ਮਾਇਆ ਅੱਗੇ ਅੱਗੇ ਸਾਡਾ ਮਨ ਪਿੱਛੇ ਪਿੱਛੇ, ਹੱਥ ਨਹੀਂ ਆਉਂਦੀ ਕਿਸੇ ਦੇ, ਸਾਰੀ ਜ਼ਿੰਦਗੀ ਬੇਕਾਰ ਲੰਘ ਜਾਂਦੀ ਹੈ। ਜਦੋਂ ਅਸੀਂ ਮਾਇਆ ਵੱਲ ਪਿੱਠ ਕਰ ਲੈਂਦੇ ਹਾਂ, ਪਦਾਰਥਾਂ ਵੱਲ ਪਿੱਠ ਕਰ ਲੈਂਦੇ, ਗੁਰੂ ਵੱਲ ਮੁੱਖ ਕਰ ਲੈਂਦੇ, ਫਿਰ ਇਹ ਪਦਾਰਥ ਸਾਡੇ ਪਿੱਛੇ ਪਿੱਛੇ ਫਿਰਦੇ ਆ, ਸਾਡਾ ਮੁੱਖ ਗੁਰੂ ਵੱਲ ਨੂੰ ਆ। ਇਸ ਕਰਕੇ ਇਹ ਪਦਾਰਥ ਸਭ ਕੁਛ ਤੁਹਾਨੂੰ ਮਿਲ ਜੂ। ਮਹਾਰਾਜ ਕਹਿੰਦੇ ਤੁਹਾਡੇ ਅੰਦਰ ਇਹ ਤ੍ਰਿਸ਼ਨਾ ਰੂਪੀ ਅਗਨ ਲੱਗੀ ਹੋਈ ਆ, ਕੂੜ ਅੱਗੇ ਰਥਵਾਹੋ। ਇਹ ਪਦਾਰਥ ਇਕੱਠੇ ਕਰਨ ਲਈ ਫਿਰ ਬੰਦੇ ਨੂੰ ਝੂਠ ਦਾ ਸਹਾਰਾ ਲੈਣਾ ਪੈਂਦਾ, ਕੂੜ ਦਾ ਰਥਵਾਹੀ ਬਣਿਆ ਹੋਇਆ। ਇਸ ਲਈ ਇਹ ਯੁੱਗ ਯੁੱਗ ਫੇਰ ਵਟਾਈ ਹੈ, ਗਿਆਨੀ ਬੁੱਝੇ ਤਾਹੇ। ਮਹਾਰਾਜ ਕਹਿੰਦੇ ਇਹ ਨਿਸ਼ਾਨੀ ਆ, ਕਹਿੰਦੇ ਫਿਰ ਉਹ ਕੂੜ ਦੇ ਨੇੜੇ ਨਹੀਂ ਜਾਂਦੇ। ਕੂੜ ਕੀ ਸੋਏ ਪਹੁੰਚੇ ਨਾ ਹੀ ਮਨਸਾ ਸੱਚ ਸਮਾਣੀ। ਜੇ ਕੂੜ ਸਾਡੇ ਨੇੜੇ ਨਹੀਂ ਆਊਗਾ, ਇਸ ਕਰਕੇ ਕਹਿੰਦੇ ਤੁਸੀਂ ਇਹ ਤ੍ਰਿਸ਼ਨਾ ਰੂਪੀ ਅਗਨ ਨੂੰ ਬੁਝਾ ਸਕਦੇ ਹੋ ਜੇ ਕੂੜ ਨੂੰ ਤੁਸੀਂ ਨੇੜੇ ਨਹੀਂ ਆਉਣ ਦੇਵੋਗੇ। ਗੁਰੂ ਦਾ ਸ਼ਬਦ, ਗੁਰੂ ਦਾ ਨਾਮ ਇਹ ਤ੍ਰਿਸ਼ਨਾ ਨੂੰ ਖਤਮ ਕਰ ਦਿੰਦਾ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜੇ ਗੁਰੂ ਦੇ ਸ਼ਬਦ ਨਾਲ ਜੁੜ ਜਾਂਦੇ ਨੇ ਉਹਨਾਂ ਦੇ ਅੰਦਰ ਸਤਿਯੁਗ ਹੈ ਅੱਜ ਵੀ, ਇਸ ਸਮੇਂ ਦੇ ਵਿੱਚ ਰਹਿੰਦਿਆਂ ਹੋਇਆਂ ਵੀ। ਇਸ ਲਈ ਮਹਾਰਾਜ ਕਹਿੰਦੇ ਵੀ ਇਹ ਸਾਰੇ ਯੁੱਗਾਂ ਦਾ ਹੁਣ ਨਿਬੇੜਾ ਹੈ। ਹੁਣ ਜਿਹੜਾ ਸਮਾਂ ਚੱਲ ਰਿਹਾ ਨਾ, ਇਹ ਅਖੀਰਲਾ ਯੁੱਗ ਹੈ, ਇਦੋਂ ਅੱਗੇ ਵਿਨਾਸ਼ ਹੈ। ਇਹ ਸੱਚ ਹੈ ਬਿਲਕੁਲ, ਕਿਉਂਕਿ ਗੁਰਬਾਣੀ 'ਚ ਲਿਖਿਆ ਵੀ ਹਰ ਇੱਕ ਚੀਜ਼ ਘੱਟ ਰਹੀ ਹੈ, ਘੱਟ ਰਹੀ ਹੈ, ਖਤਮ ਹੋ ਰਹੀ ਹੈ। ਇੱਕ ਦਿਨ ਸਭ ਕੁਛ ਅਸੀਂ ਆਪ ਹੀ ਖਤਮ ਕਰ ਲੈਂਦੇ ਹਾਂ। ਜਿਹੜੀ ਅਸੀਂ ਤਰੱਕੀ ਕਹਿ ਰਹੇ ਹਾਂ, ਇਹ ਤਰੱਕੀ ਨਹੀਂ, ਵਿਨਾਸ਼ ਦੇ ਨੇੜੇ ਜਾ ਰਹੇ ਹਾਂ। ਤੁਸੀਂ ਦੇਖੋ ਵਿਨਾਸ਼ ਕਿਤੇ ਕਿਤੇ ਸਾਡੀ ਤਰੱਕੀ ਨੇ ਬੜੀਆਂ ਆ, ਪਿੱਛੇ ਜੇ ਤੁਸੀਂ ਦੇਖਿਆ ਹੋਊਗਾ, ਅੱਜ ਕੱਲ੍ਹ ਤਾਂ ਚਲੋ ਹਰ ਇੱਕ ਗੱਲ ਦੀ ਲਾਈਵ ਆ ਜਾਂਦੀ ਹੈ, ਦੇਖ ਲੈਂਦੇ ਤੁਸੀਂ ਵੀ, ਚਲੋ ਮੈਨੂੰ ਬਲ ਦਿਖਾਉਣ ਦੀ ਲੋੜ ਨਹੀਂ ਗੀ। ਜਿਵੇਂ ਆਪਾਂ ਨੇਪਾਲ 'ਚ ਦੇਖਿਆ, ਇੱਕ ਬਰਫ਼ ਦਾ ਸਿਰਫ ਡਿੱਗਿਆ ਉਹ ਨਦੀ ਦੇ ਵਿੱਚ, ਕਿੰਨੀ ਤਬਾਹੀ ਕਰਤੀ ਉਹਨੇ। ਕਾਰਨ ਕੀ ਬਣਿਆ, ਕਿਉਂ ਇਹ ਸਭ ਕੁਛ ਹੋ ਰਿਹਾ? ਕਿਉਂਕਿ ਅਸੀਂ ਤਰੱਕੀ ਕਰ ਰਹੇ ਹਾਂ, ਸਾਡੀ ਤਰੱਕੀ ਦਾ ਕਾਰਨ ਵਿਨਾਸ਼ ਹੈ। ਅਸੀਂ ਕੁਦਰਤ ਨਾਲ ਖਿਲਵਾੜ ਕਰ ਰਹੇ ਹਾਂ, ਸਾਡਾ ਆਪਣਾ ਵਿਨਾਸ਼ ਆਪ ਹੀ ਕਰ ਲੈਣਾ। ਅਸੀਂ ਇੰਨਾ ਜ਼ਿਆਦਾ ਬਰੀਕੀ 'ਚ ਚਲੇ ਗਏ, ਕਿੰਨੀ ਬਰੀਕੀ 'ਚ ਚਲੇ ਗਏ ਵੀ ਇੱਕ ਐਟਮ ਬਣਾ ਲਿਆ। ਐਟਮ ਕੀ ਹੈ? ਅੱਗ। ਕਹਿੰਦੇ ਵੀ ਇੱਕ ਅੱਗ ਦਾ ਗੋਲਾ ਅਸੀਂ ਬਣਾ ਕੇ ਰੱਖ ਲਿਆ, ਜੇ ਉਹ ਚੱਲ ਗਿਆ ਉਹਨੇ ਸਾਰਿਆਂ ਨੂੰ ਫਨਾਹ ਕਰ ਦੇਣਾ। ਚੱਲਣੇ ਹੈਗੇ ਹੀ, ਇਹ ਜਿਹੜੀ ਚੀਜ਼ ਬਣ ਜਾਂਦੀ ਹੈ ਉਹ ਚੱਲਦੀ ਹੋਈ ਹੈ ਕਿਤੇ ਨਾ ਕਿਤੇ, ਕਿਉਂਕਿ ਕੁਦਰਤ ਵਾਲਾ ਵੀ ਇੱਕ ਵਾਰ ਸਮਾਂ ਬਣਾਉਂਦਾ। ਇਹ ਕਿਉਂਕਿ ਜਿਵੇਂ ਘਰ ਨਹੀਂ ਆਪਣਾ ਪੁਰਾਣਾ ਹੋ ਜਾਂਦਾ, ਉਹਨੂੰ ਢਾਹ ਕੇ ਰੀਨੋਵੇਸ਼ਨ ਕਰਦੇ ਹੋ ਤੁਸੀਂ ਜਾਂ ਢਾਉਣ ਲੈਂਦੇ ਦੁਬਾਰਾ ਬਣਾ ਲੈਂਦੇ ਉੱਥੇ। ਇਸੇ ਤਰ੍ਹਾਂ ਹੀ ਆਹ ਜਿਹੜਾ ਜਦੋਂ ਪੁਰਾਣਾ ਕਰ ਲਿਆ ਨਾ, ਸਾਰਾ ਕੁਛ ਖਰਾਬ ਕਰ ਲਿਆ, ਸਾਰੇ ਸੰਤੁਲਨ ਖਰਾਬ ਕਰ ਲਏ, ਪਾਉਣ ਪਾਣੀ ਬਸੰਤਰ ਸਾਰਾ ਕੁਛ, ਮਿੱਟੀ ਸਭ ਕੁਛ ਖਰਾਬ ਕਰ ਲਿਆ, ਫਿਰ ਉਹਨੇ ਕਰਨਾ ਸਾਫ਼ ਕਰਨਾ ਦੁਬਾਰਾ। ਇਹਦਾ ਨਿਯਮ ਆ ਕੁਦਰਤ ਦਾ। ਵੈਸੇ ਤਾਂ ਭਵਿੱਖਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈ, ਕਈਆਂ ਨੂੰ ਨਹੀਂ ਪਤਾ। ਕਹਿੰਦੇ ਵੀ ਇਹ ਜਿਹੜਾ ਪਰਮਾਣੂ ਹੈ, ਇੱਕ ਦਿਨ ਇਹ ਚੱਲਣਾ, ਜਦੋਂ ਇਹ ਚੱਲੂਗਾ ਕੀ ਹੋਣਾ? ਇਹਦੇ ਵਿੱਚ ਅੱਗ ਹੀ ਅੱਗ ਹੈ ਨਿਰੀ। ਇਹ ਉਦੋਂ ਚੱਲਦਾ ਜਦੋਂ ਬੰਦਾ ਤਮੋ ਗੁਣ 'ਤੇ ਆ ਜਾਂਦਾ। ਅੱਜ ਤਾਂ ਹਜੇ ਪਤਾ ਨਹੀਂ ਗਾ, ਕੋਈ ਨਹੀਂ, ਸਮਾਂ ਜਦੋਂ ਵੀ ਹੋਊਗਾ ਵੀ ਚੱਲ ਜਾਣਾ, ਕਿਸੇ ਨੂੰ ਇਹ ਪਤਾ ਨਹੀਂ ਗਾ, ਨਿਸ਼ਚਿਤ ਨਹੀਂ ਪਤਾ। ਐਵੇਂ ਮੇਰੇ ਵਰਗੇ, ਤੇਰੇ ਵਰਗੇ, ਕਈ ਆ ਜੋ ਮਾੜਾ ਜਿਹਾ ਪਾਣੀ ਜਿਹਾ ਵੱਧ ਆ ਜਾਂਦਾ ਸਾਡੇ ਵਰਗੇ, ਕਹਿਣ ਲੈਂਦੇ ਵੀ 27 'ਚ ਦੁਨੀਆ ਮਰ ਜਾਣੀ ਹੈ, ਇੱਕ 12 'ਚ ਮਾਰੀ ਸੀ ਪਹਿਲਾਂ। ਇਸ ਤਰ੍ਹਾਂ ਅਸੀਂ ਲੋਕਾਂ ਨੂੰ ਡਰਾ ਕੇ ਨਾ ਬਾਬੇ ਬਣ ਜਾਂਦੇ ਹਾਂ ਅਸੀਂ। ਸੋ ਇਸ ਤਰ੍ਹਾਂ ਦੁਨੀਆ ਨੂੰ ਨਾ ਡਰਾਉਣਾ ਚਾਹੀਦਾ ਅਤੇ ਨਾ ਡਰਨਾ ਚਾਹੀਦਾ, ਜਿੱਦੇ ਆਉਣੀ ਹੈ ਤਾਂ ਆਉਣੀ ਹੋਈ ਹੈ। ਸੋ ਇਸ ਕਰਕੇ ਇਹ ਸਮਾਂ ਆਉਣਾ ਹੈਗਾ। ਇਹ ਫਿਰ ਜਦੋਂ ਚੱਲਦਾ ਕੀ ਹੁੰਦਾ? ਜਿਹੜਾ ਇਹਦੇ ਵਿੱਚ ਬਹੁਤ ਜ਼ਿਆਦਾ ਅਗਨ ਇਕੱਠੀ ਕੀਤੀ ਹੋਈ, ਜਦੋਂ ਚੱਲੂਗਾ ਇੱਥੇ ਅਗਨ ਵਰਸੂਗੀ। ਆਹ ਜਿਹੜਾ ਖਾਲੀ ਖਲਾ, ਇਹਦੇ 'ਚ ਪਾਉਣ ਪਾਣੀ ਬਸੰਤਰ ਇੱਕੋ ਜਿਹਾ, ਜਿਹਦੇ ਕਰਕੇ ਚਾਰੇ ਖਾਣੀਆਂ ਜਿੰਦਾ ਰਹਿ ਰਹੀਆਂ, ਇਹਦੇ ਵਿੱਚੋਂ ਅਸੀਂ ਜਿਉਂਦੇ ਰਹਿ ਰਹੇ ਹਾਂ, ਕੁਦਰਤ ਨੇ ਨਿਯਮ ਬਣਾਇਆ ਹੋਇਆ। ਕੋਈ ਕਹਿੰਦੇ ਵੀ ਜਿਹੜਾ ਇਹਦੇ ਵਿੱਚ ਪਾਣੀ ਹੈ, ਤੱਤ ਹੈ, ਇਹ ਖਤਮ ਹੋ ਜਾਊਗਾ। ਪਾਣੀ ਤੋਂ ਬਿਨਾਂ ਜੀਵ ਜਿਉਂਦਾ ਨਹੀਂ ਰਹਿ ਸਕਦਾ। ਜਿੰਨਾ ਸਮੁੰਦਰਾਂ 'ਚ ਸਟੋਰ ਕੀਤਾ ਪਾਣੀ ਆ, ਅਗਨ ਬਣ ਕੇ ਉੱਡ ਜੂਗਾ, ਅਗਨ ਨਾਲ ਜਦੋਂ ਭਾਫ਼ ਬਣ ਜੂਗੀ, ਇੰਨੀ ਅਗਨ ਵਰਸਣੀ ਹੈ ਬਈ ਇਹ ਭਾਫ਼ ਬਣ ਕੇ ਉੱਡ ਜੂਗਾ ਸਾਰਾ, ਉੱਪਰ ਚਲਾ ਜਾਓ। ਜਿਵੇਂ ਆਪਾਂ ਦੇਖਦੇ ਨਾ ਗਰਮੀ ਨਾਲ ਭਾਫ਼ ਬਣਦੀ ਹੈ, ਮੀਂਹ ਪੈਂਦਾ, ਫਿਰ ਜਦੋਂ ਅਗਨ ਵਰਸੂਗੀ ਕੋਈ ਜੀਵ ਬਚੂਗਾ ਨਹੀਂ। ਜੇ ਕੋਈ ਫਿਰ ਵੀ ਬਚ ਜੂਗਾ ਕਿਸੇ ਨਾ ਕਿਸੇ, ਕਈਆਂ ਨੇ ਬਣਾਇਆ ਨਾ ਵੀ ਭੋਰੇ ਭਾਰੇ ਪੱਟ ਕੇ ਥੱਲੇ ਬਹਿ ਜਾਂਗੇ ਅਸੀਂ ਬੰਬ ਚਲਾ ਕੇ, ਉਹ ਕਹਿੰਦੇ ਜੇ ਕੋਈ ਬਚ ਵੀ ਜਾਊ ਫਿਰ ਉੱਤੋਂ ਇੰਨੀ ਬਾਰਿਸ਼ ਹੋਊਗੀ, ਇੰਨਾ ਪਾਣੀ ਹੋਊ ਅਤੇ ਜਲ ਥਲ ਹੋ ਜੂਗਾ ਸਾਰੇ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਭਵਿੱਖਬਾਣੀ ਕਰ ਰਹੇ ਸੀ ਅਤੇ ਫਿਰ ਗੁਰਸਿੱਖਾਂ ਨੇ ਪੁੱਛਿਆ ਜੀ ਫਿਰ ਬਚੂਗੀ ਕੋਈ? ਮਹਾਰਾਜ ਕਹਿੰਦੇ ਹਾਂਜੀ। ਕਹਿੰਦੇ ਕੌਣ ਬਚੂਗਾ? ਕਹਿੰਦੇ ਸਾਧੂ। ਕਹਿੰਦੇ ਸਾਧੂ ਕਿਵੇਂ ਬਚੂਗਾ ਜਦੋਂ ਤੁਸੀਂ ਕਹਿੰਦੇ ਵੀ ਸਾਰਾ ਕੁਛ? ਉਹ ਫਿਰ ਦੱਸਦੇ ਕਹਿੰਦੇ ਨਾਮ ਰਹਿਓ ਸਾਧੂ, ਰਹਿਓ ਰਹਿਓ ਗੁਰ ਗੋਬਿੰਦ, ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ। ਜਿਹਦੇ ਕੋਲ ਗੁਰੂ ਦਾ ਮੰਤਰ ਹੋਊਗਾ, ਗੁਰੂ ਦਾ ਮੰਤਰ ਇੱਕ ਸ਼ਕਤੀ ਹੈ। ਆਪਾਂ ਕੱਲ੍ਹ ਪਰਸੋਂ ਵੀ ਗੱਲ ਕੀਤੀ ਸੀ ਬਾਬੇ ਕਬੀਰ ਦਾ ਜਦੋਂ ਗੱਲ ਸੁਣਾ ਰਹੇ ਸੀ, ਉਹ ਸਾਧੂ ਕੀ ਕਰਦੇ ਆ ਜਦੋਂ ਇਹ ਸਮਾਂ ਆਉਂਦਾ, ਉਹ ਤੱਤਾਂ 'ਚ ਤੱਤ ਮਿਲਾ ਦਿੰਦੇ ਨੇ, ਸੂਖਮ ਰੂਪ ਹੋ ਜਾਂਦੇ ਨੇ। ਜਿਹਨੂੰ ਮਹਾਰਾਜ ਨੇ ਗੁਰਬਾਣੀ 'ਚ ਇੱਕ ਥਾਂ 'ਤੇ ਦੱਸਿਆ ਹੋਇਆ ਨਾ, ਕਹਿੰਦੇ ਗੁਰ ਕਾ ਬਚਨ ਵਸੈ ਜੀ ਨਾਲੈ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਕੈ ਜਲ ਹੈ। ਉਹ ਸਾਧੂਆਂ ਦੀ ਅਵਸਥਾ ਹੁੰਦੀ ਹੈ, ਕੋਈ ਵਿਰਲੇ ਹੁੰਦੇ ਦੁਨੀਆਂ 'ਚ, ਇਹ ਵਿਰਲੇ ਵਿਰਲੇ ਬਚਣਗੇ, ਫਿਰ ਇਹਨਾਂ ਤੋਂ ਫਿਰ ਸ੍ਰਿਸ਼ਟੀ ਸ਼ੁਰੂ ਹੋ ਜੂਗੀ। ਇਹ ਪਰਮਾਤਮਾ ਦਾ ਇੱਕ ਖੇਡ ਹੈ। ਤਾਂ ਫਿਰ ਮਹਾਰਾਜ ਕਹਿੰਦੇ ਵੀ ਚੌਂ ਯੁੱਗਾਂ ਕਾ ਹੁਣ ਨਿਬੇੜਾ, ਹੁਣ ਨਿਬੇੜਾ ਹੈ, ਚੌਂ ਜੁੱਗਾਂ ਕਾ ਹੁਣ ਨਿਮੇੜਾ ਨਰ ਮਨੁੱਖਾਂ ਨੂੰ ਇੱਕ ਨਿਧਾਨਾ। ਕਹਿੰਦੇ ਜਤ ਸੰਜਮ ਤੀਰਥ, ਉਹਨਾਂ ਯੁੱਗਾਂ ਦਾ ਧਰਮ ਸੀ, ਪਹਿਲੇ ਯੁੱਗਾਂ 'ਚ ਕੋਈ ਜਤ ਸਤ ਕੋਈ ਤੀਰਥ ਕੋਈ ਕੁਛ ਕਰਦਾ ਸੀ ਮਹਾਰਾਜ। ਕਹਿੰਦੇ ਕਹਿੰਦੇ ਯੁੱਗ ਯੁੱਗ ਆਪਣਾ ਧਰਮ ਹੈ, ਸੋਧ ਦੇਖੋ ਵੇਦ ਪੁਰਾਣਾ। ਕਹਿੰਦੇ ਆਪਣਾ ਆਪਣਾ ਸਾਰੇ ਯੁੱਗਾਂ ਦੇ ਵਿੱਚ ਚੱਲਦਾ ਆਇਆ। ਕਹਿੰਦੇ ਐਸ ਯੁੱਗ ਦੇ ਵਿੱਚ ਕਹਿੰਦੇ ਗੁਰਮੁਖ ਜਿਨੀ ਧਿਆਇਆ ਹਰ ਹਰ, ਜਿਨ੍ਹਾਂ ਨੇ ਇਸ ਯੁੱਗ ਦੇ ਵਿੱਚ ਵਾਹਿਗੁਰੂ ਨੂੰ ਧਿਆਇਆ, ਕੇਵਲ ਪਰਮਾਤਮਾ ਨਾਲ ਜੁੜ ਗਏ। ਕਹਿੰਦੇ ਜੱਗ ਤੇ ਪੂਰੇ ਪ੍ਰਧਾਨਾਂ, ਉਹ ਪੂਰੇ ਪ੍ਰਧਾਨ ਨੇ ਜੱਗ ਦੇ ਵਿੱਚ, ਇੱਕ ਨਾਲ ਜੁੜ ਗਏ ਜਿਹੜੇ। ਇਸ ਕਰਕੇ ਇਸ ਯੁੱਗ ਦਾ ਮੁਖੀ ਸਤਿਗੁਰ ਸ਼੍ਰੀ ਗੁਰੂ ਨਾਨਕ ਦੇਵ ਜੀ ਆ। ਸਤਿਗੁਰ ਨੇ ਸਾਨੂੰ ਇੱਕ ਨਾਲ ਜੋੜਿਆ ਆ ਕੇ, ਅਤੇ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਗੁਰ ਦਾ ਖਿਤਾਬ ਹੈ। ਤ੍ਰਿਲੋਕੀ ਦੇ ਮੁਖੀ ਹੁੰਦੇ ਆ ਜਿਹੜੇ ਸਤਿਗੁਰ ਹੁੰਦੇ ਨੇ, ਇਹ ਜਗਤ ਗੁਰੂ ਹੁੰਦੇ ਨੇ ਜਿਹੜੇ ਸਤਿਗੁਰ ਹੁੰਦੇ ਨੇ। ਨਰ ਮਨੁੱਖਾਂ ਨੂੰ ਇੱਕ ਨਿਧਾਨ, ਸਾਰੇ ਨੂੰ ਇੱਕੋ ਹੀ ਗਿਆਨ ਆ। ਕੋਈ ਆ ਜਾਵੇ ਗੁਰੂ ਦੀ ਹਜ਼ੂਰੀ 'ਚ, ਕੋਈ ਗੋਲਾ ਗੋਰਾ ਕਾਲਾ ਨੀਲਾ ਪੀਲਾ ਜਿਹੜਾ ਮਰਜ਼ੀ ਆ ਜੇ, ਇਹ ਨਹੀਂ ਦੇਖਦੇ ਕੋਈ ਰੰਗ ਸਰੰਗ, ਇਹ ਨਹੀਂ ਕੋਈ ਜਾਤ ਪਾਤ ਦੇਖਦੇ, ਸਾਰਿਆਂ ਨੂੰ ਇੱਕੋ ਹੀ ਗਿਆਨ ਹੈ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਜਗਤ ਗੁਰੂ ਨੇ ਹੁਣ ਯੁੱਗਾਂ ਦਾ ਚਾਰਾਂ ਦਾ ਕਹਿੰਦੇ ਨਿਵੇੜਾ ਬੜਾ ਸੌਖਾ ਕਰ ਦਿੱਤਾ। ਕਹਿੰਦੇ ਇਸ ਯੁੱਗ ਦੇ ਵਿੱਚ ਕੇਵਲ ਕੀਰਤ ਹਰਨਾਮਾ, ਕਲਮੈ ਕੀਰਤ ਹਰਨਾਮਾ। ਇਸ ਕਰਕੇ ਕਲਯੁੱਗ ਦੇ ਵਿੱਚ ਹਰੀ ਪਰਮੇਸ਼ਰ ਦੀ ਕੀਰਤੀ ਜਿੰਨੀ ਕਰ ਲਉਂਗੇ ਓਨਾ ਜੀਵਨ ਸਫਲ ਹੋ ਜਾਊਗਾ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਯੁੱਗਾਂ ਦੇ ਵਿੱਚ ਕੋਈ ਜੱਗ ਕਰਦਾ ਸੀ, ਕੋਈ ਤਪ ਕਰਦਾ ਸੀ, ਕੋਈ ਤੀਰਥਾਂ 'ਤੇ ਜਾਂਦਾ ਸੀ, ਕੋਈ ਕੁਛ ਕਰਦਾ ਸੀ, ਪਰ ਇਸ ਸਮੇਂ ਦੇ ਵਿੱਚ ਕਲਯੁੱਗ ਦੇ ਵਿੱਚ ਕਲਮੈ ਕੀਰਤ ਹਰਨਾਮਾ, ਹਰੀ ਦੇ ਪਰਮੇਸ਼ਰ ਦੀ ਅਤੇ ਉਹਦੇ ਨਾਮ ਦੀ ਮਹਿਮਾ। 1430 ਅੰਗ ਧਿਆਨ ਨਾ ਪੜਿਓ ਕਿਤੇ, ਨਾਮ ਅਤੇ ਮਹਿਮਾ ਸੱਚ ਦੀ ਹੋਈ ਹੈ, ਹੋਰ ਕਿਸੇ ਦੀ ਮਹਿਮਾ ਨਹੀਂ ਕੀਤੀ ਗਈ। ਅਤੇ ਅਸੀਂ ਫਿਰ ਗੁਰਸਿੱਖ ਕਿਹੜੇ ਹੋਏ ਵੀ ਜਿਹੜੇ ਅਸੀਂ ਕਿਸੇ ਹੋਰ ਦੀ ਵਡਿਆਈ ਕਰੀ ਜਾਂਦੇ ਹਾਂ। ਇਸ ਕਰਕੇ ਅਸੀਂ ਹਰੀ ਦੀ ਵਡਿਆਈ ਕਰਨੀ ਹੈ, ਵਾਹਿਗੁਰੂ ਦੀ ਵਡਿਆਈ ਕਰਨੀ ਹੈ, ਗੁਰੂ ਦੀ ਵਡਿਆਈ ਕਰਨੀ ਹੈ। ਜਿਸ ਕੀਤਿਆਂ ਸਾਡੇ ਸਾਰੇ ਪਾਪ ਹੀ ਖੰਡਨ ਹੋ ਜਾਂਦੇ ਨੇ। ਗੁਰਬਾਣੀ ਦੇ ਵਿੱਚ ਗਾਹਾਂ ਅੱਗੇ ਜ਼ਿਕਰ ਆਊ, ਕੱਲ੍ਹ ਪਰਸੋਂ ਨੂੰ ਮੈਂ ਪੜ੍ਹ ਰਿਹਾ ਸੀਗਾ, ਭਾਈ ਗੁਰਦਾਸ ਦੀਆਂ ਵਾਰਾਂ 'ਚ ਹੀ ਆਊਗਾ। ਸਾਨੂੰ ਇਸ ਯੁੱਗ ਦੇ ਵਿੱਚ ਇੱਕ ਮੰਤਰ ਦੇਤਾ, ਕਹਿੰਦੇ ਵੀ ਇਹ ਜਿਹੜਾ ਮੰਤਰ ਵੀ ਜਪ ਲਊਗਾ ਨਾ, ਉਹ ਵੀ ਤਰਜੂਗਾ। ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਕੋਈ, ਭਾਈ ਗੁਰਦਾਸ ਜੀ ਨੇ ਕਿਹਾ। ਇਸ ਲਈ ਕਲਯੁੱਗ ਦੇ ਵਿੱਚ ਉਸ ਪਰਮਾਤਮਾ ਦੀ ਕੀਰਤੀ, ਕਥਾ ਕੀਰਤਨ ਸੁਖਦਾਈ, ਕਲਯੁੱਗ ਮੈਂ ਕੀਰਤਨ ਪ੍ਰਧਾਨਾ, ਕੀਰਤਨ ਦਾ ਭਾਵ ਹੁੰਦਾ ਉਸਤਤ। ਇਸ ਕਲਯੁੱਗ ਦੇ ਵਿੱਚ ਇਸ ਕੀਰਤੀ ਨੂੰ ਪ੍ਰਧਾਨਤਾ ਹੈ, ਵਾਹਿਗੁਰੂ ਦੀ ਕੀਰਤੀ ਕਰਨੀ ਹੈ। ਇਸ ਲਈ ਵਾਹਿਗੁਰੂ ਕਿਰਪਾ ਕਰਨ, ਕੱਲ੍ਹ ਨੂੰ ਫਿਰ ਅੱਗੇ ਵਿਚਾਰ ਕਰਾਂਗੇ। ਅੱਜ ਦਾ ਜਿੰਨਾ ਵੀ ਆਪਾਂ ਨੂੰ ਸਮਾਂ ਮਿਲਿਆ ਸੀ, ਉਸ ਸਮੇਂ ਦੇ ਵਿੱਚ ਆਪਾਂ ਜਿੰਨਾ ਕੁ ਯੁੱਗਾਂ ਦੀ ਵਿਚਾਰ ਕਰ ਸਕੇ ਹਾਂ, ਸਮੇਂ ਦੀ ਵਿਚਾਰ ਕਰ ਸਕੇ ਹਾਂ, ਸਮੇਂ 'ਚ ਰਹਿੰਦਿਆਂ ਰਹਿੰਦਿਆਂ ਆਪਾਂ ਵਿਚਾਰ ਕੀਤੀ ਹੈ। ਅੱਗੇ ਸਤਿਗੁਰ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਨਾ ਚਿਤਾਰਨੀ ਆ। ਬੁਲਾਓ ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀ, ਸਤਿਕਾਰਯੋਗ ਭਾਈ ਗੁਰਸੇਵਕ ਸਿੰਘ ਜੀ ਅਠੂਰ ਵਾਲੇ, ਆਪ ਸੰਗਤਾਂ ਨੂੰ ਗੁਰੂ ਚਰਨਾਂ ਦੇ ਨਾਲ ਪਿਆਰ ਸਹਿਤ ਗੁਰਮਤਿ ਵਿਚਾਰਾਂ ਕਰਕੇ ਜੋੜ ਰਹੇ ਸਨ, ਬਹੁਤ ਬਹੁਤ ਇਹਨਾਂ ਦਾ ਧੰਨਵਾਦ। ਆਓ ਪੰਥ ਦਾ ਪ੍ਰਸਿੱਧ ਢਾਡੀ ਜਥਾ ਭਾਈ ਸਾਹਿਬ ਭਾਈ ਰਛਪਾਲ ਸਿੰਘ ਜੀ ਪਮਾਲ ਅਤੇ ਉਹਨਾਂ ਦੇ ਸਾਥੀ, ਉਹਨਾਂ ਪਾਸੋਂ ਆਪਣਾ ਮਾਣ ਮਤਾ ਇਤਿਹਾਸ ਅਤੇ ਢਾਡੀ ਵਾਰਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਹੱਕ ਪਰਾਇਆ
1: ਜੋੜ ਜੋੜ ਕੇ ਧਰਦਾ ਮਾਇਆ
0: ਮਾਰ ਮਾਰ ਕੇ ਹੱਕ ਪਰਾਇਆ
1: ਜੋੜ ਜੋੜ ਕੇ ਧਰਦਾ ਮਾਇਆ
0: ਪਛਤਾਵੇਂਗਾ ਆਖਰ ਵੇ।

0: ਸਾਹਿਬਾਂ ਦੇ ਪਾਵਨ ਦਰਬਾਰ ਅੰਦਰ ਅਦਬ ਤੇ ਸਤਿਕਾਰ ਦੇ ਨਾਲ ਹਾਜ਼ਰੀ ਲਵਾ ਰਹੀ ਗੁਰੂ ਕੀ ਪਿਆਰੀ ਗੁਰਸਿੱਖ ਸੰਗਤ, ਗੁਰੂ ਕੇ ਮਹਾਨ ਕਥਾਵਾਚਕ ਭਾਈ ਗੁਰਸੇਵਕ ਸਿੰਘ ਜੀ ਉਹ ਸ਼ਬਦ ਦੀ ਵਿਚਾਰ ਦੀ ਸਾਂਝ ਪਾ ਕੇ ਗਏ ਨੇ। ਆਓ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਗੁਰੂ ਕਿਰਪਾ ਕਰੇ, ਗੁਰੂ ਬਖਸ਼ਿਸ਼ ਕਰੇ, ਜਿੰਨੇ ਵੀ ਗੁਰੂ ਕੇ ਪਿਆਰੇ ਗੁਰੂ ਦਰਬਾਰ ਦੇ ਵਿੱਚ ਆਏ ਨੇ, ਹਾਜ਼ਰੀ ਭਰ ਰਹੇ ਨੇ, ਸਤਿਗੁਰੂ ਮਹਾਰਾਜ ਤੁਹਾਡੀਆਂ ਹਾਜ਼ਰੀਆਂ ਪ੍ਰਵਾਨ ਕਰੇ ਅਤੇ ਸਤਿਗੁਰਾਂ ਦੇ ਪਾਵਨ ਦਰਬਾਰ ਦੇ ਵਿੱਚ ਸ਼ਰਧਾ ਭਾਵਨਾ ਦੇ ਨਾਲ ਜੋ ਪ੍ਰਾਣੀ ਜੁੜੇ ਨੇ ਆਪਣੇ ਇਤਿਹਾਸ ਦੇ ਨਾਲ, ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੀਮ, ਗੁਰੂ ਕਿਰਪਾ ਕਰੇ, ਹਾਜ਼ਰੀ ਲਵਾਓ, ਕੋਈ ਵੀ ਰਸਨਾ ਬਾਂਝੀ ਨਾ ਜਾਵੇ। ਸਤਿਗੁਰੂ ਮਹਾਰਾਜ ਸਭ ਦੀ ਹਾਜ਼ਰੀ ਪ੍ਰਵਾਨ ਕਰਦੇ ਹੋਏ ਆਖੋ ਵੱਜ ਵੱਜ ਕੇ ਜੀ, ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
0: ਗੁਰਮਤਿ ਸੰਗੀਤ ਦੇ ਅੰਦਰ ਢਾਡੀ ਵਾਰਾਂ, ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਢਾਡੀਆਂ 'ਤੇ ਬੜੀ ਕਿਰਪਾ, ਢਾਡੀਆਂ 'ਤੇ ਬੜੀ ਬਖਸ਼ਿਸ਼ ਕੀਤੀ। ਉਹਨਾਂ ਨੇ ਆਪਣੀ ਬਖਸ਼ਿਸ਼ 'ਤੇ ਪਾਤਰ ਬਣਾਇਆ ਹੈ ਸਤਿਗੁਰੂ ਮਹਾਰਾਜ ਜੀ ਨੇ, ਅਤੇ ਬਖਸ਼ਿਸ਼ ਦੇ ਪਾਤਰ ਬਣਾ ਕੇ ਢਾਡੀਆਂ ਨੂੰ ਆਖਿਆ, ਢਾਡੀ ਉਹ ਵਾਰਾਂ ਗਾਓ। ਢਾਡੀਆਂ ਨੇ ਵਾਰਾਂ ਗਾਈਆਂ। ਭਾਈ ਅਬਦੁੱਲਾ ਜੀ, ਭਾਈ ਨੱਥਾ ਜੀ, ਆਪਾਂ ਇਤਿਹਾਸ ਦੀ ਜੋ ਵਿਚਾਰ ਪਿਛਲੇ ਦਿਨਾਂ ਦੇ ਵਿੱਚ ਸਾਂਝੀ ਕਰਕੇ ਆਏ ਹਾਂ, ਗੁਰੂ ਮਹਾਰਾਜ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਹੈ ਸਾਡੇ ਬਹੁਤ ਹੀ ਇਸ ਗੁਰੂ ਘਰ ਦੇ ਵਿੱਚ, ਗੁਰਦੁਆਰਾ ਸੁੱਖ ਸਾਗਰ ਦੇ ਵਿੱਚ ਵੀ ਢਾਡੀ ਜੱਥੇ ਨੇ ਸੇਵਾ ਨਿਭਾਈ, ਬੱਧਨੀ ਕਲਾਂ ਵਾਲਾ ਢਾਡੀ ਜੱਥਾ, ਉਹਨਾਂ ਦੇ ਸਾਥੀ ਸਾਡਾ ਵੀਰ ਹਰਦੇਵ ਸਿੰਘ ਦੀਵਾਨਾ, ਮੇਰਾ ਵੀਰ ਕੰਗ, ਹਾਜ਼ਰੀ ਲਵਾ ਰਹੇ ਨੇ। ਉਹਨਾਂ ਨੇ ਜੋ ਕੈਨੇਡਾ ਦੇ ਵਿੱਚ ਆਏ ਸੀ ਫੇਰੀ ਤੋਂ ਪੰਜਾਬ ਜਾਣਾ, ਸਤਿਗੁਰੂ ਮਹਾਰਾਜ ਸਫ਼ਰ ਦੇ ਵਿੱਚ ਸਹਾਈ ਹੋਣ, ਗੁਰੂ ਮਹਾਰਾਜ ਕਿਰਪਾ ਕਰਨ, ਬਖਸ਼ਿਸ਼ ਕਰਨ, ਕਿਉਂਕਿ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਵੱਲੋਂ ਜੋ ਜੱਥਿਆਂ ਨੂੰ ਪੰਜਾਬ ਤੋਂ ਬੁਲਾਇਆ ਜਾਂਦਾ, ਦੇਸ਼ ਤੋਂ ਬੁਲਾਇਆ ਜਾਂਦਾ ਏ, ਜਿਵੇਂ ਜਿਵੇਂ ਵੀ ਹਾਜ਼ਰੀ ਲੱਗਦੀ ਏ, ਉਹਨਾਂ ਦੀ ਇਸ ਗੁਰੂ ਘਰ ਦੇ ਵਿੱਚ ਹਾਜ਼ਰੀ ਭਰਦੇ ਨੇ। ਸਤਿਗੁਰੂ ਮਹਾਰਾਜ ਸਭ ਨੂੰ ਚੜ੍ਹਦੀ ਕਲਾ ਹਰਦਨ ਫਤਿਹ ਬਖਸ਼ਣ। ਆਓ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਜਿੰਨਾ ਵੀ ਧੰਨਵਾਦ ਕਰੀਏ, ਮਹਾਰਾਜ ਦਾ ਸ਼ੁਕਰਾਨਾ ਕਰੀਏ। ਸੱਚੇ ਪਾਤਸ਼ਾਹ ਨੇ ਢਾਡੀਆਂ ਨੂੰ ਥਾਪੜਾ ਦੇ ਕੇ ਉਦੋਂ ਢਾਡੀਆਂ ਤੋਂ ਵਾਰਾਂ ਸੁਣੀਆਂ, ਕਿਉਂਕਿ ਲੋੜ ਸੀ, ਸਮਾਂ ਮੰਗ ਕਰ ਰਿਹਾ ਸੀ, ਸਮੇਂ ਨੇ ਮੰਗ ਕੀਤੀ, ਹਥਿਆਰਾਂ ਦੀ ਲੋੜ ਉਹ ਸਤਿਗੁਰੂ ਮਹਾਰਾਜ ਨੇ ਪੂਰੀ ਕਰ ਦਿੱਤੀ ਹੈ, ਕੋਈ ਕਮੀ ਕੋਈ ਘਾਟ ਰਹੀ ਨਹੀਂ। ਫਿਰ ਮਾਵਾਂ ਨੇ ਇਕੱਲੇ ਇਕੱਲੇ ਪੁੱਤ ਤੋਰੇ ਆਪਦੇ, ਇਕੱਲੇ ਇਕੱਲੇ ਪੁੱਤ, ਵੀ ਜਾਓ ਗੁਰੂ ਹਰਗੋਬਿੰਦ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ, ਉਹਨਾਂ ਦੀ ਬਖਸ਼ਿਸ਼ ਦੇ ਪਾਤਰ ਬਣੋ। ਪਰਿਵਾਰਾਂ ਦੇ ਵਿੱਚੋਂ ਇਕੱਲੇ ਇਕੱਲੇ ਆਏ ਪੁੱਤ ਅਤੇ ਗੁਰੂ ਦਰ 'ਤੇ ਪ੍ਰਵਾਨ ਹੋਏ ਨੇ। ਮਾਲਵੇ ਦੀ ਧਰਤੀ ਏ, ਮਾਲਵੇ ਦੀ ਧਰਤੀ ਦਾ ਇਹ ਜੰਗ ਹੈ ਗੁਰੂ ਕੇ ਪਿਆਰਿਓ, ਇਹ ਯੁੱਧ ਹੈ ਜੋ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਮੁਗਲ ਹਕੂਮਤ ਉਸ ਸਮੇਂ ਬਾਦਸ਼ਾਹ ਸ਼ਾਹਜਹਾਨ ਉਹਦੇ ਜਿਹੜੇ ਜਰਨੈਲ ਭੇਜੇ ਹੋਏ ਨੇ, 35,000 ਦੀ ਗਿਣਤੀ ਲਲਾ ਵੇਗ ਲੈ ਕੇ ਆਇਆ ਹੈ। ਲਲਾ ਵੇਗ ਦੇ ਨਾਲ ਜਿਹੜੇ ਉਹਦੇ ਪ੍ਰਮੁੱਖ ਆਗੂ ਨੇ, ਉਹਦੇ ਸਾਥੀ ਨੇ, ਇੱਕ ਤਾਂ ਉਸਦਾ ਭਰਾ ਏ ਕਮਰ ਵੇਗ, ਉਸ ਦਾ ਨਾਮ ਹੈ, ਅਤੇ ਦੋ ਉਸ ਦੇ ਭਤੀਜੇ ਨੇ, ਉਹਨਾਂ ਦਾ ਨਾਂ ਹੈ ਸ਼ਮਸ ਬੇਗ ਅਤੇ ਕਾਸਮ ਬੇਗ, ਇੱਕ ਭਨੀਵਾਂ ਹੀ ਕਾਬਲੀ ਬੇਗ। ਹੋਰ ਵੀ ਜਰਨੈਲ ਨੇ ਜਿੰਨੇ ਮੁਹੰਮਦ ਖਾਂ ਵਰਗੇ, ਉਹ ਨਾਲ ਚੱਲੇ ਨੇ। ਹੁਣ ਮਾਲਵੇ ਦੀ ਧਰਤੀ 'ਤੇ ਜਦੋਂ ਆਏ, ਮਾਲਵੇ ਦੀ ਧਰਤੀ ਦਾ ਜਿਹੜਾ ਇਲਾਕਾ ਸੀ ਅਤੇ ਰੇਤਲਾ ਵੀ ਸੀ, ਝਾੜੀਆਂ ਵੀ ਨੇ, ਮਾਘ ਦਾ ਮਹੀਨਾ, ਸਰਦੀ ਜ਼ੋਰਾਂ 'ਤੇ ਪੈਂਦੀ। ਜਦੋਂ ਉਹ ਝਾੜੀਆਂ ਦੇ ਵਿੱਚੋਂ ਲੰਘਦੇ ਨੇ ਅਤੇ ਝਾੜੀਆਂ ਦੇ ਕੰਡੇ ਵੀ ਨੇ, ਕੰਡਿਆਂ ਦੇ ਨਾਲ ਪਹਿਲਾਂ ਤਾਂ ਉਹਨਾਂ ਦੇ ਸਰੀਰ ਸੀ ਜਿਹੜੇ ਉਹ ਵਿੰਨ ਦਿੱਤੇ ਗਏ, ਦੂਜਾ ਪਾਣੀ ਸੀ ਜਿਹੜਾ ਖਾਰਾ ਸੀ ਬਹੁਤ ਥਾਵਾਂ ਦਾ। ਜਦੋਂ ਖਾਰਾ ਪਾਣੀ ਪੀਂਦੇ ਨੇ ਉਹਨਾਂ ਦੇ ਪੇਟ ਖਰਾਬ ਹੋ ਰਹੇ ਨੇ। ਇੱਕ ਇਹ ਵੀ ਉਹਨਾਂ ਦੇ ਅੱਗੇ ਚੇਤਾਵਨੀ ਸੀ, ਕਿਉਂਕਿ ਸਤਿਗੁਰੂ ਮਹਾਰਾਜ ਜਿਸ ਢਾਬ 'ਤੇ ਜਾ ਕੇ ਉਹਨਾਂ ਨੇ ਉਸ ਢਾਬ ਨੂੰ ਆਪਦੇ ਕਬਜ਼ੇ ਦੇ ਵਿੱਚ ਲਿਆ, ਉਦੋਂ ਬਾਅਦ 10-10 ਕੋਹ ਤੱਕ ਪਾਣੀ ਕੋਈ ਨਜ਼ਰ ਨਹੀਂ ਸੀ ਆ ਰਿਹਾ, ਅਤੇ ਕੁਦਰਤੀ ਜਿਹੜੇ ਰੇਤਲੇ ਟਿੱਬੇ ਨੇ ਉਹਨਾਂ ਦੀਆਂ ਦੀਵਾਰਾਂ ਬਣੀਆਂ ਹੋਈਆਂ ਕਿਲੇ ਵਾਂਗੂ ਬਣੇ ਹੋਏ ਨੇ। ਸਤਿਗੁਰੂ ਮਹਾਰਾਜ ਨੇ ਉੱਥੇ ਆਪਦੇ ਸਿੱਖਾਂ ਦੇ ਨਾਲ ਜਿੱਥੇ ਜਿੱਥੇ ਵੀ ਆਸਣ ਤੰਬੂ ਲਾਏ ਨੇ, ਮੋਰਚੇ ਸ਼ੁਰੂ ਹੋ ਗਏ ਨੇ, ਮੋਰਚੇ ਬਣੇ, ਅਤੇ ਗੁਰੂ ਕੇ ਪਿਆਰੇ ਬਸ ਜਦੋਂ ਘਰੋਂ ਚੱਲੇ ਨੇ, ਉਹਨਾਂ ਦੀ ਜ਼ੁਬਾਨ 'ਤੇ ਇੱਕੋ ਹੀ ਸ਼ਬਦ ਸੀ, ਜੋ

प्रेम खिलन का चाओ सिर तर तली गली मुरी आओ इत मार्ग पैर त्रीजा सर दीजा कान ना कीजा ऐ मेरे मालका सानू तेरी खुशी चाहिदी है असी तेरे दर ते प्रवान हो जाइए भावें सानू जान दी बाजी लगाउणी पै जावे भावें जान दी बाजी लाउणी पै जावे असी तेरे दर ते प्रवान हो जाइए हर एक सूरमा परोपकारी आ जिहड़ा ये शब्द पढ़दा आया है हुण सतगुरु महाराज दे पास जिहड़े आए ने भावें गिणती च थोड़े ने ओ गिणती च थोड़े होण दे बावजूद भी कोई लालच नहीं कोई ये नहीं भी मैं उच्च रुतबा पालांगा बस एक अरदास उन्हां दी साडी गुरु नाल निवे गुरु दे नाल नभाउणी गुरु के प्यारे है तो औखी पर जिन्हां दी निभगी ना उन्हां दा फिर जस हुंदा भावें शरीरक तौर ते वह चले जाण पर लोकी उन्हां दी याद नूं ताज़ा करदे ने उन्हां दीआं बरसियां मनाईआं जांदीआं उन्हां दी याद च जोड़ मेले लगदे ने ਆਪਾਂ ਆਮ ਵੇਖਦੇ ਹਾਂ ਸਾਡਾ ਇਤਿਹਾਸ ਸਾਡੇ ਨਗਰਾਂ ਪਿੰਡਾਂ ਦੇ ਵਿੱਚ ਜਿੱਥੇ ਜਿੱਥੇ ਵੀ ਸ਼ਹੀਦ ਨੇ ਕਿਉਂਕਿ ਪਹਿਲਾਂ ਕੌਮ ਨੂੰ ਇਹ ਮਾਣ ਹੈ ਕੌਮ ਸ਼ਹੀਦਾਂ ਦੀ ਕੌਮ ਅਖਬਾਰੀ ਜਿੰਨੇ ਆਪਾਂ ਸ਼ਹੀਦ ਪੈਦਾ ਕੀਤੇ ਨੇ ਉਹ ਦੁਨੀਆ ਭਰ ਦੇ ਵਿੱਚ ਕੋਈ ਸਾਡਾ ਮੁਕਾਬਲਾ ਨਹੀਂ ਕਰ ਸਕਦਾ ਅਸੀਂ ਵੱਡੀ ਉਮਰ ਦੇ ਸ਼ਹੀਦ ਵੀ ਪੈਦਾ ਕੀਤੇ ਅਸੀਂ ਨਿੱਕੀ ਉਮਰ ਦੇ ਸ਼ਹੀਦ ਵੀ ਦਿਨਾਂ ਦੇ ਬੱਚੇ ਵੀ ਸ਼ਹੀਦ ਪੈਦਾ ਕੀਤੇ ਨੇ ਜਦੋਂ ਬਜ਼ੁਰਗਾਂ ਦੀ ਗੱਲ ਆਉਂਦੀ ਆ ਵੱਡੀ ਉਮਰ ਦੇ ਸ਼ਹੀਦਾਂ ਦੀ ਗੱਲ ਆਉਂਦੀ ਏ ਸਾਡੇ ਸਾਹਮਣੇ ਇੱਕਦਮ ਬਾਬਾ ਦੀਪ ਸਿੰਘ ਜੀ ਅੱਗੇ ਆ ਜਾਂਦੇ ਨੇ ਸਾਡੇ ਸਾਹਮਣੇ ਇੱਕਦਮ ਬਾਬਾ ਨੌਦ ਸਿੰਘ ਜੀ ਜਿਹੜੇ ਉਹਨਾਂ ਦੇ ਨਾਲ ਜਦੋਂ ਤੁਸੀਂ ਜਾਂਦੇ ਹੋ ਸ੍ਰੀ ਤਰਨ ਤਾਰਨ ਸਾਹਿਬ ਵਾਲੇ ਪਾਸਿਓਂ ਹੁਣ ਤਾਂ ਤਲੋ ਹਾਈਵੇ ਬਣ ਗਿਆ ਏ ਜਿਹੜਾ ਪੁਰਾਣਾ ਰਸਤਾ ਸੀ ਜਦੋਂ ਬਾਬਾ ਨੌਦ ਸਿੰਘ ਜੀ ਦਾ ਅਸਥਾਨ ਆਉਂਦਾ ਵੇ ਗੁਰੂ ਕੇ ਪਿਆਰਿਓ ਉੱਥੇ ਆਪਣੇ ਆਪ ਕੋਈ ਟਰੱਕ ਲੈ ਕੇ ਜਾ ਰਿਹਾ ਕੋਈ ਟੈਂਪੂ ਲੈ ਕੇ ਜਾ ਰਿਹਾ ਕੋਈ ਸਕੂਟਰ 'ਤੇ ਜਾ ਰਿਹਾ ਕੋਈ ਬੱਸ ਦੇ ਵਿੱਚ ਜਾ ਰਿਹਾ ਹਰ ਇੱਕ ਨੇ ਬ੍ਰੇਕ ਮਾਰਨੀਆਂ ਰੁਕ ਕੇ ਬਾਬਾ ਜੀ ਦਾ ਅਸਥਾਨ ਆ ਉੱਧਰ ਨੂੰ ਸਿਰ ਝੁਕਾ ਕੇ ਹਰ ਇੱਕ ਨੇ ਨਮਸਕਾਰ ਕਰਨੀ ਹੈ ਬਾਬਾ ਨੌਦ ਸਿੰਘ ਜੀ ਵੱਡੀ ਉਮਰ ਦੇ ਸਾਥੀ ਸੀ ਬਾਬਾ ਦੀਪ ਸਿੰਘ ਜੀ ਦੇ ਭਾਈ ਮਨੀ ਸਿੰਘ ਜੀ ਇਹਨਾਂ ਦੀਆਂ ਉਮਰਾਂ ਵੱਡੀਆਂ ਨੇ ਜਿਹੜੇ ਸ਼ਹੀਦ ਹੋ ਗਏ ਹੁਣ ਜਦੋਂ ਸਭ ਤੋਂ ਛੋਟੀ ਉਮਰ ਦੇ ਸ਼ਹੀਦਾਂ ਦੀ ਗੱਲ ਆਉਂਦੀ ਹੈ ਬੀਬੀ ਪ੍ਰੀਤਮ ਕੌਰ ਹਜੇ ਜਿਉਂਦੇ ਨੇ ਸ਼ਹੀਦ ਭਾਈ ਰਿਸ਼ਪਾਲ ਸਿੰਘ ਜੀ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਪੀਏ ਉਹਨਾਂ ਦਾ ਭੁਚੰਗੀ ਸੀ ਮਨਪ੍ਰੀਤ ਸਿੰਘ ਜੋ ਸੰਤ ਬਾਬਾ ਜਰਨੈਲ ਸਿੰਘ ਜੀ ਉਹਨਾਂ ਨੇ ਨਾਂ ਰੱਖਿਆ ਸੀ 17 ਮਈ ਵੇਖੋ ਹਜੇ ਦਿਨਾਂ ਦਾ ਹੀ ਬੱਚਾ ਸੀ ਜਦੋਂ ਉਹਦਾ ਜਨਮ ਹੋਇਆ 1984 ਦੇ ਵਿੱਚ ਮਈ ਦੇ ਵਿੱਚ 5-6 ਜੂਨ ਦੀ ਵਿਚਕਾਰਲੀ ਜਿਹੜੀ ਰਾਤ ਸੀ ਉਹ ਰਾਤ ਦੇ ਵਿੱਚ ਉਹ ਸ਼ਹਾਦਤ ਦਾ ਜਾਮ ਪੀਂਦਾ ਦਿਨਾਂ ਦਾ ਬੱਚਾ ਹੈ ਬੀਬੀ ਪ੍ਰੀਤਮ ਕੌਰ ਦੀ ਇੰਟਰਵਿਊ ਆ ਸਿੱਖ ਵਿਰਸਾ ਨਿਕਲਦਾ ਸੀ ਮੈਂ ਸਾਂਭ ਕੇ ਰੱਖੀ ਆ ਉਹਦੇ ਵਿੱਚ ਉਹਨੇ ਆਪ ਦੱਸਿਆ ਕਹਿੰਦੀ ਸਾਨੂੰ ਉਹ ਕਮਰਾ ਮਿਲਿਆ ਹੋਇਆ ਸੀ ਜਿੱਥੇ ਆਪਾਂ ਗਿੱਲੇ ਵਸਤਰ ਰੱਖਦੇ ਹਾਂ ਇਸ਼ਨਾਨ ਕਰਕੇ ਗਿੱਲੇ ਵਸਤਰ ਰੱਖ ਕੇ ਫਿਰ ਪ੍ਰਸ਼ਾਦ ਲੈਂਦੇ ਹਾਂ ਫਿਰ ਸੱਚਖੰਡ ਦਰਬਾਰ ਸਾਹਿਬ ਨੂੰ ਨਮਸਕਾਰ ਕਰਨ ਜਾਂਦੇ ਹਾਂ ਗਿੱਲੇ ਵਸਤਰ ਜਿੱਥੇ ਰੱਖਦੇ ਹਾਂ ਉੱਥੇ ਸਾਡਾ ਮੋਰਚਾ ਸੀ ਮੇਰੇ ਪਤੀ ਅੱਗੇ ਪ੍ਰਕਰਮਾ 'ਚ ਹੋ ਕੇ ਭਾਈ ਰਿਸ਼ਪਾਲ ਸਿੰਘ ਲੜ ਰਹੇ ਸੀ ਉਹ ਕਹਿੰਦੀ ਜਦੋਂ 12:30 ਦਾ ਟਾਈਮ ਹੋਇਆ ਇੱਕ ਫੌਜੀ ਦੀ ਗੋਲੀ ਆਈ ਮੇਰੀ ਗੋਦ ਦੇ ਵਿੱਚ ਮੇਰਾ ਲਾਲ ਮੇਰਾ ਪੁੱਤ ਮਨਪ੍ਰੀਤ ਸਿੰਘ ਸੀ ਉਹ ਗੋਲੀ ਮੇਰੇ ਪੁੱਤ ਦੇ ਵੀ ਵੱਜੀ ਅਤੇ ਮੇਰੇ ਪੁੱਤ ਦੇ ਚੀਥੜੇ ਉੱਡ ਗਏ ਉਹੀ ਗੋਲੀ ਮੇਰੀ ਵੱਖੀ 'ਚ ਵੱਜ ਗਈ ਮੈਂ ਜ਼ਖਮੀ ਹੋ ਗਈ ਸਾਡੇ ਪਤੀ ਨੇ ਸਾਡੇ ਵੱਲ ਵੇਖਿਆ ਰਿਸ਼ਪਾਲ ਸਿੰਘ ਨੇ ਉਹ ਸਾਡੇ ਵੱਲ ਆਉਣ ਲੱਗੇ ਇੱਕ ਗੋਲੀ ਮਗਰੋਂ ਉਹਨਾਂ ਦੇ ਵੱਜੀ ਉਹ ਸਾਡੇ ਉੱਤੇ ਆ ਕੇ ਡਿੱਗ ਪਏ ਇਹ ਆ ਸਾਡਾ ਇਤਿਹਾਸ ਇਹ ਆ ਉਹ ਸੂਰਮੇ ਜਿਹੜੇ ਕੇਵਲ ਇਹੀ ਅਰਦਾਸ ਕਰਕੇ ਆਏ ਸਾਡੀ ਗੁਰੂ ਦੇ ਨਾਲ ਨਿਭ ਜਾਵੇ ਲੋਕੀ ਗੱਲਾਂ ਕਰਦੇ ਨੇ ਸਾਡੇ ਮੁਲਕ ਦੇ ਵਿੱਚ ਜਾਂ ਸਾਡੇ ਦੇਸ਼ ਦੇ ਵਿੱਚ ਅਸੀਂ ਵੱਡੇ ਵੱਡੇ ਰਾਜਿਆਂ ਨੂੰ ਜਨਮ ਦਿੱਤਾ ਇੱਕ ਕਹਿੰਦਾ ਉਹ ਰਾਜਿਆਂ ਦੇ ਨਾਲ ਕਦੇ ਇਤਿਹਾਸ ਬਣੇ ਨੇ ਬਣਦੇ ਕਦੇ ਇਤਿਹਾਸ ਨਹੀਂ ਇਸ ਗੱਲੋਂ ਅਸੀਂ ਰਾਜਿਆਂ ਦੇ ਇੰਨੇ ਪੂਰ ਜੰਮੇ ਆਉਣ ਵਾਲੀ ਜਨਰੇਸ਼ਨ ਨੇ ਪੁੱਛਣਾ ਕਿਹੜੀ ਕੌਮ ਨੇ ਕਿੰਨੇ ਮਨਸੂਰ ਜੰਮੇ ਇੱਥੇ ਗੱਲ ਨਿਬੜਨੀ ਸਾਡਾ ਸ਼ਹੀਦਾਂ ਦੇ ਨਾਲ ਭਰਿਆ ਪਿਆ ਇਤਿਹਾਸ ਆਪਾਂ ਉਹਨਾਂ ਦੀਆਂ ਵਾਰਾਂ ਗਾਉਂਦੇ ਹਾਂ ਗੁਰੂ ਦੇ ਦਰਬਾਰ 'ਚ ਉਹੀ ਆਏ ਅਰਦਾਸ ਬੇਨਤੀ ਕਰਕੇ
ਅੱਜ ਸਤਿਗੁਰੂ ਮਹਾਰਾਜ ਦੇ ਪਾਸ ਭਾਵੇਂ ਗਿਣਤੀ ਥੋੜ੍ਹੀ ਹੈ, ਪਰ ਉਹਨਾਂ ਦਾ ਜਜ਼ਬਾ ਵੇਖੋ ਕਿੱਡੇ ਕਮਾਲ ਦਾ ਜਜ਼ਬਾ ਹੈ ਜਿਨ੍ਹਾਂ ਨੇ ਅੱਜ ਲੜਨਾ। ਸਤਿਗੁਰੂ ਮਹਾਰਾਜ ਨੇ ਜਦੋਂ ਦਿਨ ਦੀ ਸ਼ੁਰੂਆਤ ਹੋਈ ਭੱਥੇ 'ਚੋਂ ਤੀਰ ਕੱਢਿਆ, ਤੰਦੀ 'ਤੇ ਲੈ ਕੇ ਜਦੋਂ ਛੱਡਿਆ, ਕਿਉਂਕਿ ਲੱਲਾ ਵੇਗ ਦਾ ਸਿਰ ਦਾ ਟੋਪ ਉਹਦਾ ਨਿਸ਼ਾਨਾ ਲਿਆ ਸੀ, ਟੋਪ ਦੇ ਵਿੱਚ ਵੱਜਿਆ, ਟੋਪ ਉਡਾ ਕੇ ਉਹ ਮਾਰਿਆ, ਜੰਗ ਦਾ ਆਗਾਜ਼ ਹੋ ਗਿਆ ਅਤੇ ਦੋਨਾਂ ਪਾਸਿਆਂ ਤੋਂ ਸੂਰਮੇ ਹੁਣ ਮਾਰੋ ਮਾਰ ਕਰਦੇ ਮੈਦਾਨ ਦੇ ਵਿੱਚ ਆਏ ਨੇ। ਅਤੇ ਉੱਧਰੋਂ ਲੱਲਾ ਵੇਗ ਨੇ ਆਪਣੀ 35,000 ਫੌਜ ਨੂੰ ਗੁਰੂ ਕੇ ਪਿਆਰਿਓ 5 ਹਿੱਸਿਆਂ ਦੇ ਵਿੱਚ ਵੰਡ ਲਿਆ, ਇੱਕ ਹਿੱਸਾ ਆਪਦੇ ਪਾਸ ਰੱਖ ਲਿਆ ਅਤੇ ਇੱਕ ਉਹਦੇ ਸੱਜੇ ਪਾਸੇ ਉਹਦਾ ਭਰਾ ਕਮਰ ਵੇਗ ਆ 7,000 ਉਹਨੂੰ ਦੇ ਦਿੱਤਾ, ਅਤੇ ਉਹਦੇ ਦੋ ਭਤੀਜੇ ਨੇ ਸਮਸ ਵੇਗ ਅਤੇ ਕਾਸਮ ਵੇਗ, ਉਹਨਾਂ ਕੋਲ ਵੀ 7,000 ਭਨੇਵਾ ਸੀ, ਕਾਬਲੀ ਵੇਗ ਉਹਨੂੰ ਵੀ 7,000। ਸਭ ਵਾਰੀ ਆਈ ਕਮਰ ਵੇਗ ਦੀ, ਕਮਰ ਵੇਗ ਵੱਲ ਇਸ਼ਾਰਾ ਹੋਇਆ, ਕਮਰ ਵੇਗ ਚੱਲ ਅੱਗੇ। ਜਦੋਂ ਕਮਰ ਵੇਗ ਅੱਗੇ ਵਧਿਆ ਤੇ ਉਹਦੇ ਮੁਕਾਬਲੇ ਦੇ ਵਿੱਚ ਰਾਏ ਜੋਧ ਸਤਿਗੁਰੂ ਮਹਾਰਾਜ ਤੋਂ ਲੈ ਕੇ ਆ ਗਿਆ, ਦਾਤਾ ਕਰੋ ਕਿਰਪਾ ਮੈਂ ਮੈਦਾਨ 'ਚ ਜਾਵਾਂ। ਰਾਏ ਜੋਧ ਨੂੰ ਥਾਪੜਾ ਦਿੱਤਾ ਮਹਾਰਾਜ ਨੇ, ਤੇ ਰਾਏ ਜੋਧ ਜੋਸ਼ ਦੇ ਵਿੱਚ ਆ ਕੇ ਜਦੋਂ ਮੈਦਾਨ ਦੇ ਵਿੱਚ ਕਮਰ ਵੇਗ ਦੇ ਨਾਲ ਉਹਨੇ ਦੋ ਹੱਥ ਕੀਤੇ, ਹੁਣ ਕਮਰ ਵੇਗ ਨੇ ਬੜੇ ਦਾਅ ਲਾਏ ਪਰ ਉਹਦਾ ਇੱਕ ਵੀ ਦਾਅ ਨਾਲ ਚੱਲਿਆ। ਰਾਏ ਜੋਧ ਦੇ ਕੋਲੇ ਬਰਸ਼ੀ ਸੀ, ਕਮਰ ਵੇਗ ਦੀ ਹਿੱਕ ਦੇ ਵਿੱਚ ਮਾਰੀ ਤੇ ਬਰਸ਼ੀ ਦੇ ਨਾਲ ਹੀ ਐਡਾ ਭਾਰਾ ਸਰੀਰ ਇਤਿਹਾਸ ਦੇ ਵਿੱਚ ਲਿਖਿਆ, ਰਾਏ ਜੋਧ ਨੇ ਆਪਦੇ ਹੱਥਾਂ ਦੇ ਨਾਲ ਚੁੱਕ ਲਿਆ, ਲਿਆ ਕੇ ਸਤਿਗੁਰੂ ਮਹਾਰਾਜ ਦੇ ਅੱਗੇ ਸੁੱਟ ਦਿੱਤਾ। ਆਖਿਆ ਸੱਚੇ ਪਾਤਸ਼ਾਹ ਇਹੀ ਸੀ ਨਾ ਵੱਡਾ ਯੋਧਾ ਜਿਹੜਾ ਹੁਣ ਚੰਗਰਾ ਮਾਰਦਾ ਸੀ, ਆ ਪਿਆ ਹੈ। ਮਹਾਰਾਜ ਕਹਿੰਦੇ ਰਾਏ ਜੋਧ ਅਸੀਂ ਸਦਕੇ ਜਾਈਏ ਤੇ ਤੂੰ ਯੋਧਿਆ। ਜਦੋਂ ਬਾਪ ਡਿੱਗਿਆ ਫਿਰ ਪੁੱਤ ਨੇ ਵੇਖਿਆ ਮੈਂ ਆਪਦੇ ਬਾਪ ਦਾ ਬਦਲਾ ਲਵਾਂਗਾ, ਸ਼ਮਸ਼ ਵੇਗ ਸੀ ਜਿਹੜਾ, ਤੇ ਉਹਨੇ ਆਪਦੇ ਘੋੜੇ ਨੂੰ ਅੱਗੇ ਦੌੜਾ ਲਿਆ। ਜਦੋਂ ਉਹ ਅੱਗੇ ਵੱਧ ਰਿਹਾ ਸੀ ਫਿਰ ਉਹਦੇ ਮੁਕਾਬਲੇ ਦੇ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਉਹ ਪਿਆਰਾ ਸਿੱਖ ਜਿਹਦਾ ਇਤਿਹਾਸ ਤੁਸੀਂ ਸਰਵਣ ਕਰ ਚੁੱਕੇ ਹੋ, ਬਾਬਾ ਵਿਧੀ ਚੰਦ ਅੱਗੇ ਹੋ ਗਿਆ। ਬਾਬਾ ਵਿਧੀ ਚੰਦ ਜਦੋਂ ਅੱਗੇ ਹੋ ਗਿਆ ਉਹਨੇ ਆਉਂਦਿਆਂ ਹੀ ਸਮਸ ਵੇਗ ਨੂੰ ਆਖਿਆ ਉਹ ਸਮਸ ਵੇਗ ਜਾ ਪਿਛਾਂ ਚੱਲਿਆ ਜਾ, ਪਿਛਾਂ ਮੁੜ ਜਾ, ਓਏ ਲੜਨਾ ਤੇਰੇ ਵੱਸ ਦਾ ਰੋਗ ਨਹੀਂ, ਕਿਉਂ ਮੌਤ ਨੂੰ ਮਾਸੀ ਕਹਿਣਾ ਏ। ਤੇ ਜਦੋਂ ਬਾਬਾ ਵਿਧੀ ਚੰਦ ਜੀ ਸਮਸ ਵੇਗ ਦੇ ਅੱਗੇ ਹੋਏ ਜੋ ਬੋਲ ਬੋਲ ਰਹੇ ਨੇ ਉਹਦਾ ਜ਼ਿਕਰ ਢਾਡੀ ਜੱਥੇ ਤੋਂ ਇੰਜ ਸੁਣੀ

ਸ਼ਮਿਸ਼ਕਾਂ ਬਾਹਾਂ ਮਗਰ ਚੱਲ ਤੂੰ ਲੜ ਨਹੀਂ ਸਕਦਾ। ਸਮਸ ਉਹ ਆਪਣੇ ਬਾਪ ਦਾ ਬਦਲਾ ਲੈਣਾ ਚਾਹੁੰਦਾ ਸੀ, ਪਰ ਜਦੋਂ ਮੌਤ ਆਵਾਜ਼ਾਂ ਮਾਰਦੀ ਹੋ ਗਈ ਫਿਰ ਕਿੱਥੋਂ ਸੁੱਝਦੀ ਏ ਗੁਰੂ ਕੇ ਪਿਆਰਿਓ। ਬਾਬਾ ਬਿਧੀ ਚੰਦ ਨੇ ਹਫਾ ਹਫਾ ਕੇ ਸ਼ਮਿਸ਼ ਨੂੰ ਜਦੋਂ ਵਾਰ ਕੀਤਾ, ਇੱਕੋ ਹੀ ਵਾਰ ਕੀਤਾ, ਜਿੱਧਰ ਬਾਪ ਤੋਰਿਆ ਨਾਲ ਹੀ ਉੱਧਰ ਪੁੱਤ ਤੋਰ ਦਿੱਤਾ ਗਿਆ। ਬਾਪ ਵੀ ਡਿੱਗਿਆ, ਪੁੱਤ ਵੀ ਡਿੱਗ ਪਿਆ। ਹੁਣ ਉਹਦਾ ਭਰਾ ਏ ਛੋਟਾ ਕਾਸਮ ਬੇਗ, ਹੁਣ ਉਹ ਵੇਖਦਾ ਏ ਲਲਾ ਬੇਗ। ਹੁਣ ਜਿਹੜਾ ਇਹ ਸੋਚ ਕੇ ਆਇਆ ਸੀ ਮੈਂ 35,000 ਲੈ ਕੇ ਚੱਲਿਆ, ਹਸਨ ਖਾਂ ਨੇ ਸਹੀ ਗੱਲ ਕਹੀ ਸੀ, ਸੱਚ ਬੋਲਿਆ ਸੀ, ਤੂੰ ਗੁਰੂ ਨੂੰ ਤੇਗਾਂ ਨਾਲ ਨਹੀਂ ਜਿੱਤ ਸਕਦਾ। ਲਲਾ ਬੇਗ ਨੂੰ ਯਾਦ ਆਉਂਦੀ ਹੈ ਪਹਿਲੀ ਜੰਗ ਦੇ ਜਿਹੜੇ ਜਰਨੈਲ ਸੀ ਮੁਖਲਿਸ ਖਾਂ ਵਰਗੇ ਮਾਰੇ ਗਏ, ਬੜਾ ਕੁਝ ਯਾਦ ਆਇਆ, ਪਰ ਹਕੂਮਤ ਦਾ ਜਿਹੜਾ ਹੰਕਾਰ ਏ ਉਹ ਕਿੱਥੇ ਬੰਦੇ ਨੂੰ ਬੰਦਾ ਰਹਿਣ ਦਿੰਦਾ ਹੈ, ਉਹ ਤਾਂ ਸ਼ੈਤਾਨ ਬਣਾ ਦਿੰਦਾ, ਬੰਦੇ ਦੀ ਬੋਲੀ ਵਿਗਾੜ ਦਿੰਦਾ ਹੈ, ਇਹ ਕੁਦਰਤੀ ਗੱਲ ਹੈ। ਬੰਦਾ ਫਿਰ ਰੱਬ ਨੂੰ ਟੱਬ ਦੱਸਦਾ ਹੈ। ਲਲਾ ਬੇਗ ਕਹਿੰਦਾ ਮੈਂ ਗੁਰੂ ਨੂੰ ਗ੍ਰਿਫਤਾਰ ਵੀ ਕਰਾਂਗਾ ਅਤੇ ਮੈਂ ਲਾਹੌਰ ਦਰਬਾਰ ਦੇ ਵਿੱਚ ਵੀ ਲੈ ਕੇ ਜਾਵਾਂਗਾ, ਘੋੜੀ ਵੀ ਲੈ ਕੇ ਜਾਵਾਂਗਾ, ਸ਼ਾਹਜਹਾਨ ਬਾਦਸ਼ਾਹ ਦੇ ਪਾਸੋਂ ਮੈਂ ਇਨਾਮ ਪ੍ਰਾਪਤ ਕਰਾਂਗਾ। ਉਹਦੀ ਇਹ ਸੋਚ ਸੀ, ਭਰਾ ਵੀ ਡਿੱਗਦਾ ਵੇਖ ਲਿਆ, ਮਗਰੀ ਭਤੀਜਾ ਡਿੱਗਦਾ ਵੇਖ ਲਿਆ। ਹੁਣ ਕਾਸਮ ਬੇਗ, ਜਦੋਂ ਕਾਸਮ ਬੇਗ ਸੀ ਉਹ ਵੀ ਜਵਾਨੀ ਦੇ ਵਿੱਚ ਪੈਰ ਧਰ ਰਿਹਾ ਸੀ, ਕਹਿੰਦੇ ਉਹ ਵੀ ਆਪਦੀ 7,000 ਫੌਜ ਦਾ ਜਿਹੜਾ ਉਹਦੇ ਕੋਲ ਜੱਥਾ ਸੀ ਉਹਨੂੰ ਸ਼ਿਸ਼ਕੇਰਦਾ ਹੋਇਆ ਅੱਗੇ ਵਧਾ ਰਿਹਾ ਸੀ ਤੇ ਉਹਦੇ ਮੁਕਾਬਲੇ ਦੇ ਵਿੱਚ ਗੁਰੂ ਮਹਾਰਾਜ ਦੇ ਕੋਲੋਂ ਗੁਰੂ ਮਹਾਰਾਜ ਜੀ ਦਾ ਪਿਆਰਾ ਸੇਵਕ ਵੱਡੀ ਉਮਰ ਦੇ ਵਿੱਚ ਪਹੁੰਚਿਆ ਹੋਇਆ ਭਾਈ ਜੇਠਾ, ਉਹ ਮੁਕਾਬਲੇ ਦੇ ਵਿੱਚ ਅੱਗੇ ਹੋਇਆ। ਹੁਣ ਇੱਕ ਪਾਸੇ ਜਵਾਨੀ 'ਚ ਪੈਰ ਧਰਦਾ, ਦੂਜੇ ਪਾਸੇ ਬਜ਼ੁਰਗੀ 'ਚ ਪਹੁੰਚਿਆ ਹੋਇਆ, ਬੁਢੇਪੇ 'ਚ ਪਹੁੰਚਿਆ ਹੋਇਆ ਭਾਈ ਜੇਠਾ। ਜਦੋਂ ਦੋਨੋਂ ਆਹਮੋ ਸਾਹਮਣੇ ਹੋਏ, ਹੁਣ ਕਾਸਮ ਬੇਗ ਨੂੰ ਆਪਦੀ ਜਵਾਨੀ 'ਤੇ ਮਾਣ ਸੀ, ਉਹ ਕਹਿੰਦਾ ਉਹ ਬੁੱਢਿਆ ਤੂੰ ਮਰਨ ਵਾਸਤੇ ਮੇਰੇ ਅੱਗੇ ਆ ਗਿਆ ਹੈ, ਜਾਂ ਚੰਗੀ ਚਾਹੁੰਦਾ ਹੈ। ਇਹ 4 ਦਿਨ ਨੇ ਜਿਹੜੇ ਜ਼ਿੰਦਗੀ ਦੇ ਸੁੱਖਾਂ ਦੇ ਨਾਲ ਨੰਘਾ ਲਾ, ਵਾਹਿਗੁਰੂ ਵਾਹਿਗੁਰੂ ਇਹ ਬੋਲਿਆ ਕਰ ਤੂੰ ਆਪਦੇ ਮੁੱਖ ਤੋਂ, ਜਾਂ ਵਾਪਸ ਜਾ ਕਿਸੇ ਹੋਰ ਆਪਦੇ ਜਰਨੈਲ ਨੂੰ ਭੇਜ ਜੋ ਮੇਰਾ ਮੁਕਾਬਲਾ ਕਰੇ, ਮੇਰਾ ਹਾਣ ਪ੍ਰਮਾਣ ਹੋਣ। ਗੁਰੂ ਕੇ ਪਿਆਰਿਓ, ਇਤਿਹਾਸ ਦੇ ਪੰਨੇ ਸਾਡੇ ਬੜੇ ਕਮਾਲ ਦੇ ਨੇ। ਮੈਂ ਕੱਲ ਵੀ ਗੱਲ ਕੀਤੀ ਆ, ਇਹ ਕੋਈ ਨਾਵਲ ਨਹੀਂ ਵੀ ਐਵੇਂ ਮਨ ਦੇ ਖਿਆਲ ਨੇ, ਇਹ ਤਾਂ ਸੂਰਮਿਆਂ ਨੇ ਆਪਦੀ ਵੇਖੋ ਤੋੜ ਨਿਭਾਉਂਦਿਆਂ ਗੁਰੂ ਦੇ ਨਾਲ, ਜਿਹੜਾ ਫਿਰ ਅੰਨਾ ਤਸ਼ੱਦਦ ਉਹਨਾਂ ਨੇ ਆਪਦੇ ਪਿੰਡੇ 'ਤੇ ਸਹਾਰਿਆ ਤਾਂ ਇਤਿਹਾਸ ਬਣਿਆ। ਅਰਦਾਸ 'ਤੇ ਆਪਾਂ ਜਿੰਨੇ ਵੀ ਸ਼ਬਦ ਸ਼ਹੀਦਾਂ ਦੇ ਬੋਲਦੇ ਹਾਂ, ਜਿਨ੍ਹਾਂ ਨੇ ਖੋਪਰੀਆਂ ਲਹਾਈਆਂ, ਚਰਖੜੀਆਂ 'ਤੇ ਚੜ੍ਹੇ, ਤਨ ਆਰੇ ਨਾਲ ਚਰਵਾਇਆ, ਉੱਬਲਦੀਆਂ ਦੇਗਾਂ ਦੇ ਵਿੱਚ ਉਬਾਲੇ ਖਾਧੇ, ਗੁਰੂ ਕੇ ਪਿਆਰਿਓ ਜਿੰਨੇ ਵੀ ਆਪਾਂ ਸ਼ਬਦ ਬੋਲਾਂਗੇ, ਇੱਥੇ 2 ਗੱਲਾਂ ਕੀਤੀਆਂ ਜਾਂਦੀਆਂ ਨੇ। ਇੱਕ ਉਹਨਾਂ ਸ਼ਹੀਦਾਂ 'ਤੇ ਜਿਹੜਾ ਤਸ਼ੱਦਦ ਜ਼ਾਲਮਾਂ ਨੇ ਕੀਤਾ, ਉਹ ਵੀ ਨਾਲ ਆਪਾਂ ਦੁਹਰਾਉਂਦੇ ਹਾਂ ਗੁਰੂ ਮਹਾਰਾਜ ਜੀ ਦੇ ਅੱਗੇ ਵੀ ਜ਼ਾਲਮਾਂ ਨੇ ਆਹ ਤਰੀਕਾ ਵਰਤਿਆ, ਉਹਨਾਂ ਨੂੰ ਚਰਖੜੀਆਂ 'ਤੇ ਚਾੜਿਆ, ਜਾਂ ਰੰਬੀਆਂ ਦੇ ਨਾਲ ਉਹਨਾਂ ਦੀਆਂ ਖੋਪਰੀਆਂ ਲਾਈਆਂ ਨੇ, ਜਾਂ ਉਹਨਾਂ ਨੂੰ ਉਬਲਦੇ ਪਾਣੀ ਦੇ ਵਿੱਚ ਉਬਾਲਿਆ। ਏ ਜਿਹੜਾ ਸਰਕਾਰ ਦਾ ਉਹਨਾਂ ਦੇ ਹਾਕਮਾਂ ਦਾ ਜ਼ੁਲਮ ਅਤੇ ਤਸ਼ੱਦਦ ਸੀ ਉਹ ਆਪਾਂ ਨਾਲ ਯਾਦ ਕਰਦੇ ਹਾਂ, ਉਹ ਸੂਰਮਿਆਂ ਦੀ ਨਿਭੀ ਹੋਈ। ਗੁਰੂ ਕੇ ਪਿਆਰਿਓ, ਅਖੀਰ 'ਤੇ ਜਦੋਂ ਸਿੱਖ ਰਾਜ ਸਾਡਾ ਜਾ ਰਿਹਾ ਸੀ, ਜਿਹੜੀ ਸਭਰਾਵਾਂ ਦੀ ਜੰਗ, ਉੱਥੇ ਜੋ ਲੜੇ ਨੇ ਸਾਡੇ ਹਕੂਮਤ ਦੇ, ਸਾਡੇ ਰਾਜ ਦੇ ਯੋਧੇ ਜਿਹੜੇ ਥੰਮ ਵਜੋਂ ਜਾਣੇ ਜਾਂਦੇ ਸੀ, ਸ਼ਾਮ ਸਿੰਘ ਅਟਾਰੀ ਵਾਲਾ, ਸ਼ਾਮ ਸਿੰਘ ਅਟਾਰੀ ਵਾਲਾ ਵੀ ਵੱਡੀ ਉਮਰ ਦੇ ਵਿੱਚ ਪਹੁੰਚਿਆ ਹੋਇਆ ਸੀ, ਉਹਦਾ ਮੁਕਾਬਲਾ ਰੋਬਰਟ ਨਾਲ ਜਦੋਂ ਹੋਇਆ, ਇਹ ਅੰਗਰੇਜ਼ ਜਿਹੜਾ ਜਰਨੈਲ ਸੀ ਉਹ ਵੀ ਜਵਾਨ ਸੀ, ਤੇ ਬੜੇ ਕਮਾਲ ਦਾ ਉਹਨਾਂ ਦਾ ਮੁਕਾਬਲਾ ਸੀ। ਅੱਜ ਕਾਸਮ ਬੇਗ ਤੇ ਦੂਜੇ ਪਾਸੇ ਭਾਈ ਜੇਠਾ ਜੀ। ਕਾਸਮ ਬੇਗ ਕਹਿੰਦਾ ਤੂੰ ਬਾਕੀ ਦੀ ਉਮਰ ਵਾਹਿਗੁਰੂ ਵਾਹਿਗੁਰੂ ਕਰਕੇ ਨਿਗਾ ਲਾ, ਤੇ ਉਧਰ ਜੇਠੇ ਨੇ ਆਖਿਆ ਉਹ ਕਾਸਮ ਬੇਗ ਕਿਉਂ ਤੂੰ ਮਨਾਈਆਂ ਕਰਨ ਲੱਗਿਆ ਏ, ਤੇਰਾ ਬਾਪ ਗਿਆ, ਤੇਰਾ ਭਰਾ ਚਲਿਆ ਗਿਆ, ਆਪਦੀ ਮਾਂ ਦੀ ਕੁੱਖ ਸੁਣੀ ਨਾ ਕਰ।
ਜਾਂ ਵਾਪਸ ਮੁੜ ਜਾ ਘਰੇ ਜਾ, ਇਹਨਾਂ ਦੀਆਂ ਲਾਸ਼ਾਂ ਲੈ ਜਾ। ਭਾਈ ਜੇਠਾ ਜੀ ਜਿਸ ਤਰ੍ਹਾਂ ਕਾਸਮ ਬੇਗ ਦੇ ਅੱਗੇ ਉਹਨੂੰ ਚੈਲੰਜ ਕਰਦੇ ਹੋਏ, ਤੂੰ ਲੜ ਨਹੀਂ ਸਕਦਾ, ਆਪਣੇ ਬਚਨ ਸਾਂਝੇ ਕਰਦੇ ਨੇ, ਉਹਦਾ ਜ਼ਿਕਰ ਢਾਡੀ ਜੱਥਾ ਇੰਜ ਕਰ ਰਿਹਾ ਹੈ।

ਭਾਈ ਜੇਠਾ ਜੀ ਜਦੋਂ ਡਟ ਕੇ ਪੈਰ ਜਮਾ ਕੇ ਉਹਨਾਂ ਨੇ ਉੱਥੇ ਲੜਾਈ ਕੀਤੀ ਹੈ ਕਾਸਮ ਬੇਗ ਦੇ ਜਿਹੜੇ ਹੋਰ ਸਿਪਾਹੀ ਸੀ ਘੇਰ ਕੇ ਭਾਈ ਜੇਠਾ ਜੀ ਤੇ ਵਾਰ ਕਰਦੇ ਨੇ ਡਿੱਗਦੇ ਡਿੱਗਦੇ ਭਾਈ ਜੇਠਾ ਜੀ ਕਾਸਮ ਬੇਗ ਨੂੰ ਵੀ ਪਿਓ ਅਤੇ ਉਹਦੇ ਭਰਾ ਦੇ ਮਗਰ ਤੋਰ ਗਏ ਭਾਈ ਜੇਠਾ ਜੀ ਸ਼ਹਾਦਤ ਦਾ ਜਾਮ ਪੀ ਗਏ ਗੁਰੂ ਦੇ ਲੇਖੇ ਲਾਤੀ ਜ਼ਿੰਦਗਾਨੀ ਆਪਦੀ ਤੋੜ ਨਵਾ ਦਿੱਤੀ ਏ ਉਸ ਯੋਧੇ ਮਰਦ ਦਾ ਹਮੇਸ਼ਾ ਜਸ ਉਹਦੀਆਂ ਵਾਰਾਂ ਗਾਈਆਂ ਜਾਣੀਆਂ ਨੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੋ ਗੁਰੂ ਦਰਬਾਰ ਦੇ ਵਿੱਚ ਹਾਜ਼ਰੀ ਲਵਾਰੀਏ ਆਓ ਆਨੰਦ ਸਾਹਿਬ ਦਾ ਪਾਠ ਅਰਦਾਸ ਬੇਨਤੀ ਹੋਵੇ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਰਲ ਕੇ ਆਨੰਦ ਸਾਹਿਬ ਦਾ ਪਾਠ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਏ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਉ ਨਿਧ ਆਵੈ ਧਾਏ। ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤੀਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ। ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ। ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ। ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ। ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾਂ ਸਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਖਾਲਸਾ ਜੀ ਸਾਹਿਬ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਹੈ। ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੈ। ਨਿਮਾਣਿਆਂ ਦੇ ਮਾਣ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਆਪ ਜੀ ਦੀ ਅਪਾਰ ਕਿਰਪਾ ਰਹਿਮਤ ਹੋਈ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਾਮ ਤੋਂ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ, ਗੁਰਮਤ ਵਿਚਾਰਾਂ, ਢਾਡੀ ਸਿੰਘਾਂ ਇਤਿਹਾਸ ਬਿਆਨ ਕੀਤਾ, ਆਨੰਦ ਸਾਹਿਬ ਜੀ ਦੀਆਂ 6 ਪੌੜੀਆਂ ਦੇ ਗਾਇਨ ਹੋਏ ਹਨ, ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੋਂ ਤੋਂ ਸੁਮਤ ਬਖਸ਼ਣੀ, ਪੜ੍ਹੀ ਸੁਣੀ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ, ਸਭ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ, ਸਭ ਨੂੰ ਦਰੋਂ ਘਰੋਂ ਸਿੱਖੀ ਸਦਕ ਭਰੋਸਾ ਨਾਮਦਾਨ ਬਖਸ਼ਣਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਚੜ੍ਹਦੀ ਕਲਾ, ਪ੍ਰੇਮ ਇਤਫਾਕ ਦੀ ਦਾਤ, ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ ਜੀ, ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ, ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਣੀ ਜੀ। ਇਸ ਵੇਲੇ ਦੀਵਾਨ ਦੀ ਸਮਾਪਤੀ ਜੀ ਦੀ ਅਰਦਾਸ, ਅੱਖਰ ਵੱਧ ਘੱਟ ਭੁੱਲ ਚੁੱਕ ਮੁਆਫ ਕਰੋ, ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਅਸੀਸ ਬਖਸ਼ੋ ਜੀ, ਸੁੱਖ ਹੋਵੇ, ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰਉ ਸ਼੍ਰੀ ਹਰ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਕਰਨਾਉ ਨਿਧ ਆਵੈ ਧਾਏ। ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰਾ, ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ। ਆਪ ਜੀਆਂ ਨੇ ਅੰਮ੍ਰਿਤ ਵੇਲੇ ਤੋਂ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕੀਤਾ ਹੈ। ਸ਼ਾਮ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀਆਂ ਦੇ ਪਾਵਨ ਸਰੂਪਾਂ ਦੀ ਸੁਖਾਸਣ ਦੀ ਸੇਵਾ, ਪਾਵਨ ਬਾਣੀ ਸੋਹਿਲਾ ਸਾਹਿਬ ਜੀ ਦੇ ਪਾਠ ਹੋਏ ਹਨ, ਸਤਿਗੁਰੂ ਸਮੁੱਚੀ ਸੇਵਾ ਨਿਭਾਉਂਦਿਆਂ, ਬਾਣੀ ਪੜ੍ਹਦਿਆਂ, ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੋਂ ਤੋਂ ਸਮਤ ਬਖਸ਼ਣੀ ਜੀ, ਸਮੂਹ ਸੰਗਤ ਦੀ ਹਾਜ਼ਰੀ, ਤਿਲ ਫੁਰ ਭੇਟਾ ਦਰ ਪ੍ਰਵਾਨ ਕਰਨਾ, ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ। ਆਪ ਜੀਆਂ ਦੇ ਭਾਣੇ ਅੰਦਰ ਦਿਨ ਸੁੱਖਾਂ ਦਾ ਬਤੀਤ ਹੋਇਆ, ਸਤਿਗੁਰੂ ਰਹਿਣ ਆਈ ਹੈ, ਆਪਣੇ ਭਾਣੇ ਅੰਦਰ ਬਤੀਤ ਕਰਾਉਣਾ ਜੀ। ਆਪ ਜੀ ਦੇ ਸੁੱਖ ਆਸਣ ਤਿਆਰ ਹਨ, ਕਿਰਪਾ ਕਰੋ, ਸੁੱਖ ਆਸਣ ਅਸਥਾਨਾਂ ਨੂੰ ਚਾਲੇ ਪਾਉਣ ਦੀ ਆਗਿਆ ਬਖਸ਼ੋ, ਵਿਸ਼ਰਾਮ ਕਰੋ, ਸੰਗਤਾਂ ਨੂੰ ਖੁਸ਼ੀ ਬਖਸ਼ੋ, ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕਰਨਾ ਜੀ। ਸਹੀ ਗੁਰਮੁਖ ਪਿਆਰੇ ਮਿਲਣੇ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤਨਾਸਰੀ ਮਹੱਲਾ ਤੀਜਾ ਕਾਚਾ ਕਨ ਸੰਚੈ ਮੂਰਖ ਗਾਵਾਰ ਮਨਮੁਖ ਭੁੱਲੇ ਅੰਧ ਗਾਵਾਰ ਵਿਖਿਆ ਕੈ ਧਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ।

ਸੁੱਚਾ ਸੁਧਨਾ ਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪਨਾ ਵਈ ਜੇ ਲਾਏ ਰਾਮ ਅਵਤਾਰ ਭੁੱਖਿਆ ਭੁੱਖਣਾ ਤਰੀ ਜੇ ਬੰਨਾ ਬਣੀਆਂ ਭਾਰ ਤਹਿ ਸਿਆਣ ਲੱਖ ਹੋਰੀ ਤਾਂ ਇੱਕ ਨ ਚੱਲੈ ਨਾਲ ਕਿਵਸਿਆ ਰਾਹੀਆ ਕਿਵਕੂੜਾ ਤੁੱਟੈ ਪਾਲ ਹੁਕਮਾਂ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਮਨ ਆਕਾਰ ਹੁਕਮ ਨ ਕਿਹਾ ਜਾਈ ਹੁਕਮੀ ਹੋਮਨ ਜੀਆ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚਾ ਹੁਕਮ ਲੇਖ ਦੁੱਖ ਸੁੱਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ

ਸਾਧੂਰ ਗਾਵਾ ਕੋ ਵੇਖਿਆ ਹਾਦਰਾ ਦੂਰ ਕਥਨਾ ਕਥੀ ਨਾ ਆਵਾ ਤੋਟ ਕਾਠ ਕਾਠ ਕਥੀ ਕੋਟੀ ਕੁੜਕੋਟਾ ਦੀਂਦਾ ਦੇ ਲੈਂਦੇ ਥਕ ਪਾਹੇ ਜੁਗਾ ਜਗੰਦਰ ਕਾਹੀ ਕਾਏ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖਸਾ ਵੇ ਪ੍ਰਵਾਹੋ ਸਾਚਾ ਸਾਹਿਬ ਸਾਚ ਨਾਏ

ਸੁਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੀਦੰ ਗੁਰਮੁਖ ਰਿਹਾ ਸਮਾਈ ਗੁਰੀ ਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੁਮੈ ਮਿਸਰ ਨਾ ਜਾਈ ਤੀਰਥ ਨਾਵਾ ਜੇਤ ਸੁਭਾਵਾ ਮਿਣ ਪਾਣੀ ਕੇ ਨਾਏ ਕਰੀ ਜੇਤੀ ਸਿਰਠ ਪਾਈ ਵੇਖਾ ਮਿਣ ਕਰਮਾ ਕੇ ਮਿਲਾ ਲਈ ਮਾਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੁਮੈ ਮਿਸਰ ਨਾ ਜਾਈ ਜੇ ਵਿਚਾਰੇ ਆਰ ਜਾਹੋ ਦਸੂਣੀ ਹੋਏ ਨਵਾਂ ਖੰਡਾਵੇ ਜਾਣੀਆ ਨਾ ਚਲਾ ਸਭ ਕੋ ਇਹ ਚੰਗਾ ਨਾਮ ਰਖਾਏ ਕਾ ਜਸ ਕੀਰਤ ਜਾਗਲੇ

ਤੇਹਾ ਕੋਈ ਨਾ ਸੁਝਾਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੁਹੀ ਨ ਸੱਕਾ ਕਾਲ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂ ਭਾਵ ਗਾ ਨਾਸ਼ ਸੁਣਿਆ ਈਸਰ ਬ੍ਰਹਮਾ ਇੰਦ ਸੁਣਿਆ ਮੁੱਖ ਸਲਾ ਹਨੁਮੰਦ ਸੁਣਿਆ ਜੁਗ ਜੁਗ ਤਰਭੇਦ ਸੁਣਿਆ ਸਾ ਸੁਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂ ਭਾਵ ਗਾ ਨਾਸ਼ ਸੁਣਿਆ ਸਤਸੰਦੋ ਗਿਆਨ ਸੁਣਿਆ ਅੜਸੜ ਕਾ ਇਸ਼ਨਾ

ਹੋਵੇ ਨਿਰੰਜਨ ਹੋਵੇ ਜੇ ਕੋ ਮਨ ਜਾਣ ਮਨ ਕੋਵੇ ਪੰਜ ਪ੍ਰਭਾਨ ਪੰਜ ਪ੍ਰਧਾਨ ਪੰਚੀ ਪਾਵਾ ਦੁਰਗਾ ਮਾਨ ਪੰਚੇ ਸੂਹਾ ਦਰ ਰਾਜਾਨ ਪੰਚਾ ਕਾ ਗੁਰ ਏਕ ਦਿਆਨ।

ਥਾਵ ਰੱਖਿਆ ਜਨ ਸੂਤ ਜੇ ਕੋ ਬੁਧੀ ਹੋਵੈ ਸਚਿਆਰ ਧਵਲੈ ਉਮਰ ਕੀਤਾ ਭਾ ਧਰਤੀ ਹੂਣ ਮਰੈ ਹੁਣ ਹੋਰ ਦਿਸਤੀ ਭਾ ਤਲੈ ਕਮਜ਼ੋਰ ਜੀ ਆ ਜਾਤ ਰੰਗਾਂ ਕੇ ਨਾਮ ਸੁਮਨਾ ਲਿਖਿਆ ਬੁੜੀ ਕਲਾਮ ਲੇਖਾ ਲਿਖ ਜਾਣਾ ਕੂਏ ਲੇਖਾ ਲਿਖਿਆ ਕੀਤਾ ਹੋਏ

ਜੋ ਤੁਰ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਘ ਜਪ ਅਸੰਘ ਭਾਉ।

ਗਿਆਨ ਵਿਚਾਰ ਸੰਗ ਸਤੀਆ ਸੰਗ ਦਾਤਾਰ ਅਸੰਗ ਸੂਰਮੋ ਪੱਖ ਸਾਰ ਸੰਖ ਮੋਨ ਲਿਵਲਾਏ ਤਾਰ ਕੁਦਰਤ ਗਮਨ ਕਹਾਂ ਵਿਚਾਰ ਵਾਰਿਆ ਨਾ ਜਾਮਾ ਇੱਕ ਵਾਰ ਜੋ ਤੁਰ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੂਰ ਸੰਘ ਜੋਰ ਹਰਾਮ ਘੂਰ ਸੰਖ ਅਮਰ ਕਰ ਜਾਹੇ ਜੋਰ ਅਸੰਖ ਗਾਲ ਵੜ ਹਤਿਆ ਕਮਾਹੇ ਸੰਘ ਬਾਬੀ ਭਾਵ ਕਰ ਜਾਹੇ ਅਸੰਘ ਕੂੜੇ ਆਰ ਕੂੜੇ ਫਿਰਾਹੇ ਸੰਘ ਮਰੇਸ਼ ਮਰ ਪੱਖ ਖਾਹੇ।

ਸੇਵਾ ਅਸੰਖ ਕਹਿ ਸਿਰਭਾਰ ਹੋਏ ਅਖਰੀ ਨਾਮ ਕਰੀ ਸਲਾਹ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਖਣ ਬੋਲਣ ਮਾਣ ਖਰਾਂ ਸਤਸੰਜੋ ਵਖਾਂ ਜਿਨੇ ਲਿਖੇ ਤਸਰਣਾਏ ਜੇ ਫਰਮਾਏ ਤਿਮ ਤੇ ਪਾਏ

ਮਨਾਹੀ ਹੋਏ ਮਨ ਗੁਣ ਕੀਤੇ ਪੁੱਤਰਾਂ ਹੋਏ ਸੋ ਵਸਤੇ ਆਤਮਣੀ ਮਰਮਾਉ ਸਤ ਸੁਹਾਣ ਸਦਾ ਮਨ ਚਾਉ ਕਮਣ ਸੁਵੇਲਾ ਭਗਤਾ ਕਮਣ ਕਮਣ ਥਿਤ ਕਮਣ ਵਾਰ ਕਮਣ ਸਿਰ ਤੀ ਮਾਹੁ ਕਮਣ ਜਿਤ ਹੁਆ ਆਕਾਰ ਵੀ ਨ ਪਾਈਆ ਪੰਡਤੀ ਜਿਉਂ ਵੈਲੇ ਪੁਰਾਣ ਵਕਤ ਨ ਪਾਇਓ ਕਾਦੀਆਂ ਜੇ ਲਿਖਣ ਲੇ ਕੁਰਾਨ ਥਿਤ ਵਾਰ ਨਾ ਜੋਗੀ ਜਾਣਾ ਰੁੱਤ ਮਾਹੁ ਨਾ ਕੋਈ ਜਾਂ ਕਰਤਾ ਸਿਰ ਠੀਕ ਸਾਜੇ ਆਪੇ ਜਾਣਾ ਸੋਈ ਕਿਵ ਕਰੇ ਆਖਾ ਕਿਵ ਸਾਲਾ ਹੀ ਕਿਉਂ ਮਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਿਆ ਇੱਕ ਦੂ ਇੱਕ ਸਿਆਣਾ ਵੱਡਾ ਸਾਹੇ ਵੱਡੀ ਨਾਈ।

ਸਾ ਲਾਹੀ ਏਤੀ ਸੁਰਤਨ ਬਾਈਆ ਨਦੀਆਂ ਤੈਬਾ ਬਵੈ ਸਮੁੰਦਰ ਜਾਣੀਐ ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲਲਾ ਹੋਮਨੀ ਡੇ ਤਿਹ ਮਨੋ ਨ ਮੀਸਰੈ ਅੰਦਰ ਸਿਪਤੀ ਕਹਿਣ ਨਿਅੰਤ ਅੰਦਰ ਕਰਨ ਅਧੀਨ ਨਿਅੰਤ ਅੰਤ ਨਾ ਵੇਖਣ ਸੁਨ ਅੰਤ ਅੰਦਰ ਜਾਪੈ ਕੈ ਮਨ ਮੰਨ ਦੇ ਅੰਦਰ ਜਾਪੈ ਕੀਤਾ ਆਕਾਰ ਅੰਦਰ ਜਾਪੈ ਪਾਰਾ ਵਾਰ ਅੰਧਕਾ ਕੇਤੀ ਮਿਰਲਾਹੇ ਤਾਂ ਕਈ ਅੰਦਰ ਪਾਏ ਜਾਏ ਇਹੋ ਅੰਦਰ ਜਾਣ ਕੂਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬਾ ਉੱਚਾ ਥਾ ਉੱਚੀ ਉਮਰੀ ਉੱਚਾ ਨਾ ਹੋਵੇ ਬੜੀ ਉੱਚਾ ਹੋਵੇ ਕੂਏ ਅਤੇ ਸੁੱਚਾ ਕੋ ਜਾਣੈ ਸੋਏ ਜੇ ਬਲਿਆ ਜਣੇ ਆ ਪਾਪ ਨਾਨਦਰੀ ਗਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਲਾਂ ਦਮਾਏ ਕੇਤੇ ਮੰਗੈ ਜੋ ਦਾ ਪਾਰ ਕੀਤਿਆ ਗਣਤ ਨਹੀਂ ਵਿਚਾਰ ਕੀਤੇ ਹੱਥ ਟੈ ਵਿਕਾਰ ਕੀਤੇ ਲੈ ਲੈ ਮੁੱਕਰ ਪਾਏ ਕੇਤੇ ਮੂਰਾ ਖਾਹੀ ਖਾਏ ਕੇਤਿਆ ਦੁੱਖ ਭੂਸਰ ਮਾਰੇ ਪੇ ਦਾਤ ਨੀ ਦਾ ਤਾਰ ਬੰਦ ਖਲਾਸੀ ਪਾਣਾ ਹੋਏ ਹੋਰ ਆਖਣ ਸਕੈ ਕੋਏ ਜੇ ਕੋ ਖਾਏ ਗਏ ਆਖਣ ਭਾਏ ਉਹ ਜਾਣਾ ਜਿੱਤੀਆਂ ਮੈਂ ਖਾਏ ਆਪੇ ਜਾਣਾ ਆਪੇ ਦੇ ਆਖ ਸੇ ਪੇ ਕੇ

ਰਾਜਾ ਧਰਮ ਦੁਆਰੇ ਗਾਵਹ ਚੇਤ ਗੁਪਤ ਲਿਖ ਜਾਣਾ ਨਿਖਲੈ ਧਰਮ ਵਿਚਾਰੇ ਗਾਵਾਈ ਸਰ ਬ੍ਰਹਮਾ ਦੇਵੀ ਸੂ ਸਦਾ ਸਵਾਰੇ ਗਾਵੈ ਇੰਦੇ ਦਾਸਨ ਬੈਠੇ ਦੇਵਤਿਆਂ ਦਰਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਹਿਬ ਵਿਚਾਰੇ ਗਾਵਨ ਜਤੀ ਸਤੀ ਸੰਦਵਖੀ ਗਾਵੈ ਵੀਰ ਕਰਾਰੇ ਗਾਵਨ ਪੰਡਾ ਬੰਦਨ ਕੀਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆ ਮਨ ਮੋਹਨਾ ਸੁਰਗਾ ਮਛ ਬਿਆਲੇ ਗਾਵਨ ਰਤਨੇ ਪਾਏ ਤੇਰੇ ਅੜਸੜ ਦੀਸ ਨਾਲੇ ਗਾਵੈ ਜੂਦ ਮਹਾਂਬਰ ਸੂਰਾ ਗਾਵੈ ਖਾਣੀ ਚਾਰੇ ਗਾਵੈ ਖਣਮੰਡਲ ਵਰ ਬੰਡਾ ਕਰਕਾ ਰੱਖੇ ਤਾਰੇ ਸੇਈ ਤੁਦਨੋ ਗਾਵੈ ਜੂਦਨ ਬਾਮਨ ਰੱਤੇ ਤੇਰੇ ਪੁੱਤਰ ਸਾਲੇ ਹੋਰ ਕੀਤੇ ਕਾਮਨ ਸੇਮਾ ਚਿਤਨ ਆਮਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾ ਸਾਹਿਬ ਸਾਚਾ ਸਾਚੀ ਨਾਈ ਐ ਪੀ ਹੁਸੀ ਜਾਏ ਨਜਾਸੀ ਰਚਨਾ ਜਿੰਦ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨੇ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਹਿਦੀ ਵਡਿਆਈ ਜੂਤ ਬਾਬਾ ਸੋਈ ਗਰਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਜਾਈ ਮੁੰਦਾ ਸੰਦੋ ਸਰਮ ਬਾਝੋਲੀ ਧਿਆਨ ਕੀ ਗ੍ਰਹਿ ਵਿਭੂਤ ਕਿੰਥਾ ਕਾਲ ਕੁਵਾਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ਼ ਤਿਸ ਆਦੇਸ਼ ਆਦ ਨੀਂਦਾ ਨਦ ਨਾ ਜੁਗ ਜੁਗੇ ਕੁਵੇ ਭੁਗਤ ਗਿਆਨ ਦਇਆ ਭੰਡਾਰਨ ਕੜਕੜ ਵਾਜੈ ਨਾਦ ਆਪ ਨਾਥੀ ਸਭ ਜਾ ਕੀ ਰਿਸਰੇ ਵਰਾ ਸਾਧ ਸੰਯੋਗ ਮੇ ਜੋਗ ਦੁਇਕਾਰ ਚਲਾਵੈ ਲਿਖੀ ਆਵੈ ਭਾਗ ਆਦੇਸ਼ ਆਦੇਸ਼ ਆਦ ਨੀਂਦਾ ਨਾਦ ਨਾ ਜੁਗ ਜੁਗੇ ਕੁਵੇ ਸੇ ਕਾਮਾਈ ਜੁਗਤ ਵਿਆਈ

ਸਾਧੀਸ ਅਦਨ ਜਨ ਅਦਨ ਆਹ ਜੁਗ ਜੁਗੇ ਕੁਵੇਸ਼ ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖਿਆ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦਿ ਸਤ ਸਿਆਦੇਸ਼ ਆਦਨ ਨਨ ਆਦਨ ਆਹਤ ਜੁਗ ਜੁਗੇ ਕੋ ਬੇ ਸਿਖ ਦੂਜੀ ਪਾਉ ਲੱਖ ਹੋਹੇ ਲੱਖੋ ਮੈਂ ਲਖਵੀਸ਼

ਹਾਲ ਮਨਸੂਰ ਜੋਰਨਾ ਸੁਰਤੀ ਗਿਆਨ ਵਿਚਾਰ ਜੋਰਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰਮੇਕਾ ਸੋਏ

ਹੋਏ ਵਿਚਾਰ ਸੁੱਚਾ ਆਪ ਸੁੱਚਾ ਦਰਬਾਰ ਦਿੱਤਾ ਸੋਹਣ ਬਨ ਬਰਮਾਨ ਅਦਰੀ ਕਰਮ ਬਵੈ ਨਿਸਾਨ ਕਚ ਬਕਾਈ ਉਥਾ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਇਆ ਕੁ ਕਰਮ ਕੇਤੇ ਪਵਨ ਬਾਣੀ।

ਆਦੇਸ ਕੇਤੇ ਸਰਬਦਨਾਥ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੁੰਨ ਕੇਤੇ ਨੰ ਸੰਬੰਧ ਕੇਤੀਆਂ ਖਾਣੀ ਕੇਤੀਆ ਬਾਣੀ ਕੇਤੇ ਭਾ ਨਰਿੰਦ ਕੇਤੀਆਂ ਸੁਰਤੀ ਸੇਵਾ ਕੇਤੇ ਨਾਨਕ ਅੰਦਰੇ ਅੰਦਾ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਦਿੱਤਾ ਨਾ ਬਨੂਦ ਕੂੜਾ ਆਨੰਦ ਸਰਮ ਖੰਡ ਕੀ ਬਾਣੀ ਰੂ ਦਿੱਤਾ ਕਾਰਤ ਗਨੀਆ ਬਤਾ ਨੂੰ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ ਤਿੱਥਾ ਗਣੀਏ ਸੁਰਤ ਮਤ ਮਨ ਬੁੱਧਾ ਤਿੱਥਾ ਗਣੀਏ ਸੁਰਾਂ ਸਦਾਂਗੀ ਸੁਧਾ ਕਰਮ

ਵਸੇ ਕੇ ਲੋਆ ਕਰੇ ਆਨੰਦ ਸੱਚਾ ਮਨਸੂਵੇ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖਿਆ ਨਦਰ ਨਿਹਾਤ ਤਿੱਥਾ ਖੰਡ ਮੰਡਲ ਬਰਬੰਡ ਜੇ ਕੋ ਕਥਾ ਤਾਂ ਅੰਦਰ ਅੰਦ ਤਿੱਥਾ ਲੋ ਲੋ ਆਕਾਰ ਜੇਬ ਜੇਬ ਹੁਕਮ ਤਿਵ ਤਿਵਕਾਰ ਵੇਖ

ਏਕ ਕੂ ਕਹਿ ਨਾ ਸਕਦਕੇ ਅਚਲ ਮੂਰਤੀ ਅਨੁਭਵ ਪ੍ਰਕਾਸ਼ ਅਮਤੂਜ ਕਹਿਜੈ ਕੂੜ ਇੰਦਰ ਇੰਦਰਾਣ ਸਾਹੇ ਸਾਹਾਨ ਗਣਜੈ ਤ੍ਰੇ ਪਵਨ ਮਹੀਪ ਸੁਰ ਨਰ ਆਸੁਰ ਨੇਤ ਨੇਤ ਮੰਦਰਨ ਕੈ ਤਵਾ ਸਰਬਨਾਮ ਕਥਾ ਕਮਨ ਕਰਮ ਨਾਮ ਵਰਨ ਸੁਮਤ ਉਜੰਗ ਬਰਿਆਦ ਛੰਦ ਨਮਸਤਮੰਗ ਅਕਾਲੇ ਨਮਸਤਮੰਗ ਕਿਰਪਾਲੇ ਨਮਸਤੰਗ ਆਰੂਪੇ ਨਮਸਤੰਗ ਅਨੂਪੇ ਨਮਸਤੰਗ ਅਭੇਖੇ ਨਮਸਤੰਗ ਅਲੇਖੇ ਨਮਸਤੰਗ ਅਕਾਏ ਨਮਸਤੰਗ ਅਜਾਏ ਨਮਸਤੰਗ ਅਗੰਜੇ ਨਮਸਤੰਗ ਅਪੰਜੇ ਨਮਸਤੰਗ ਅਨਾਮੇ ਨਮਸਤੰਗ ਅਠਾਮੇ ਨਮਸਤੰਗ ਅਕਰਮੰ ਨਮਸਤੰਗ ਅਧਰਮੰ ਨਮਸਤੰਗ ਅਨਾਮੰ ਨਮਸਤੰਗ ਅਤਾਮੰ ਨਮਸਤੰਗ ਅਜੀਤੇ ਨਮਸਤੰਗ ਅਪੀਤੇ ਨਮਸਤੰਗ ਅਬਾਹੇ ਨਮਸਤੰਗ ਅਟਾਹੇ ਨਮਸਤੰਗ ਅਨੀਲੇ ਨਮਸਤੰਗ ਅਨਾਦੇ ਨਮਸਤੰਗ ਅਛੇਦੇ ਨਮਸਤੰਗ ਅਗਾਧੇ ਨਮਸਤੰਗ ਅਗੰਜੇ ਨਮਸਤੰਗ ਅਪੰਜੇ ਨਮਸਤੰਗ ਉਦਾਰੇ ਨਮਸਤੰਗ ਅਪਾਰੇ ਨਮਸਤੰਗ ਸੋਏਕੈ ਨਮਸਤੰਗ ਅਨੇਕੈ ਨਮਸਤੰਗ ਅਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਪਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਪੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਅਭੂਤੇ ਨਮਸਤੰਗ ਆਲੋਕੇ ਨਮਸਤੰਗ ਅਸ਼ੋਕੇ ਨਮਸਤੰਗ ਨਿਰਤਾਭੇ ਨਮਸਤੰਗ ਅਥਾਭੇ ਨਮਸਤੰਗ ਧਰਮਾਨੇ ਨਮਸਤੰਗ ਨਿਦਾਨੇ ਨਮਸਤੰਗ ਅਗਾਹੇ ਨਮਸਤੰਗ ਅਬਾਹੇ ਨਮਸਤੰਗ ਦਰਵਰਗੇ ਨਮਸਤੰਗ ਅਸਰਗੇ ਨਮਸਤੰਗ ਪ੍ਰਭੁਗੇ ਨਮਸਤੰਗ ਸਜੋਗੇ ਨਮਸਤੰਗ ਅਰੰਗੇ ਨਮਸਤੰਗ ਅਭੰਗੇ ਨਮਸਤੰਗ ਅਗੰਮੇ ਨਮਸਤਸਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਅਜਾਤੇ ਨਮਸਤੰਗ ਅਪਾਤੇ ਨਮਸਤੰਗ ਅਮਜਬੇ ਨਮਸਤਸਤ ਅਜਮੇ ਅਦੇਸੰਗ ਅਦੇਸੇ ਨਮਸਤੰਗ ਅਭੇਸੇ ਨਮਸਤੰਗ ਨਿਰਤਾਮੇ ਨਮਸਤੰਗ ਨਿਰਵਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬਰੂਪੇ ਨਮੋ ਸਰਬੂਪੇ ਨਮੋ ਸਰਬਖਾਪੇ ਨਮੋ ਸਰਬਥਾਪੇ ਨਮੋ ਸਰਬਕਾਲੇ ਨਮੋ ਸਰਬਾਲੇ ਨਮਸਤਸਤ ਦੇਵੈ ਨਮਸਤੰਗ ਅਭੇਵੈ ਨਮਸਤੰਗ ਅਜਨਮੇ ਨਮਸਤੰਗ ਸਵਰਮੇ ਨਮੋ ਸਰਬਗੌਣੇ ਨਮੋ ਸਰਬਾਉਣੇ ਨਮੋ ਸਰਬਰੰਗੇ ਨਮੋ ਸਰਬੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗ ਅਭਰਨੇ ਨਮਸਤੰਗ ਅਭਰਨੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਬਧੰਦੇ ਨਮੋ ਸਾਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਆਨੰਦੇ ਨਮਸਤੰਗ ਮਹੰਦੇ ਨਮਸਤਸਤ ਰਾਗੇ ਨਮਸਤੰਗ ਸੁਆਗੇ ਨਮੋ ਸਰਬਸੁਖ ਨਮੋ ਸਰਬੁਖ ਨਮੋ ਸਰਬਕਰਤਾ ਨਮੋ ਸਰਬਹਰਤਾ ਨਮੋ ਜੁਗ ਜੁਗੇ ਨਮੋ ਭੋਗੇ ਨਮੋ ਸਰਬਦਿਆਲੇ ਨਮੋ ਸਰਬਪਾਲੇ

ਏਕ ਹੈ ਭੁਜੰਗ ਬ੍ਰਿਆ ਰਿਛੰਦ ਨਮੋ ਸਰਾਮਾਨੇ ਸਮਤੀ ਨਿਦਾਨੇ ਨਮੋ ਦੇਵ ਦੇਵੇ ਆਪੇ ਕੀ ਆਪੇ ਵੇ ਨਮੋ ਕਾਲ ਕਾਲੇ ਨਮੋ ਸਰਬ ਬਾਲੇ ਨਮੋ ਸਰਬ ਗਾਉਣੇ ਨਮੋ ਸਰਬ ਬਾਉਣੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਪਾਨ ਪਾਨੇ ਨਮੋ ਮਾਰ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ

ਦਿਆਲੰ ਅਸ਼ੇਦੀਆ ਪੇਦੀਆ ਨਾਮੰਗਾ ਕਾਮ ਸਮਸਤੋ ਪਰਾਜੀ ਸਮਸਤਸਤ ਧਾਮ ਤੇ ਰਾਜੂਰ ਚਾਚਰੀ ਛੰਦ ਜਲੇ ਹੈ ਥਲੇ ਹੈ ਭੀਤ ਹੈ ਬੇ ਹੈ ਪ੍ਰਭੂ ਹੈ ਜੂ ਹੈ ਦੇਸ ਹੈ ਪੇਸ ਹੈ ਭੁਜੰਗ ਬਰਿਆਰ ਛੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋ ਸਰਾ ਮਾਨੇ ਸਮਸਤੀ ਨਦਾਨੇ ਨਮਸਤਵੰ ਨਿਰਦਾਥੇ ਨਮਸਤਵੰ ਪਰਮਾਥੇ ਨਮਸਤਵੰ ਅਗੰਜੇ ਨਮਸਤਵੰ ਅਪੰਜੇ ਨਮਸਤਵੰ ਅਕਾਲੇ ਨਮਸਤਵੰ ਅਬਾਲੇ ਨਮੋ ਸਰਬਦੇਸੇ ਨਮੋ ਸਰਾਪੇਸੇ ਨਮੋ ਰਾਜਰਾਜੇ ਨਮੋ ਸਾ ਸਾਜੇ ਨਮੋ ਸਾ ਸਾਹੇ ਨਮੋ ਮਾ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋ ਸੋਖੇ ਨਮੋ ਸਰਬ ਰੋਗੇ ਨਮੋ ਸਰਾ ਭੋਗੇ ਨਮੋ ਸਰਬਜੀਤੰ ਨਮੋ ਸਰਾਪੀਤੰ ਨਮੋ ਸਰਬ ਗਿਆਨੰ ਨਮੋ ਪਰਮਤਾਨੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸੰ ਨਮੋ ਸਰਬ ਕ੍ਰਿਸੰ ਨਮੋ ਸਰਬ ਰੰਗੇ ਤ੍ਰਿਪੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਪ੍ਰਣਾਸੀ ਸਦਾ ਸਰਬਦਾ ਰਿਦ ਸਿਦੰ ਨਿਵਾਸੀ ਚਰ ਪ੍ਰਸ਼ੰਦ ਪ੍ਰਸਾਦ ਅੰਮ੍ਰਿਤ ਕਰਮੀ ਅੰਮ੍ਰਿਤ ਧਰਮੀ ਅਖਲ ਜੋਗੀ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਆਲਾ ਕਰਮ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਬਾਨੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਭੁਗਤਾ ਸਰਬੰ ਜੂਤਾ ਸਰਬੰ ਦੇਵੰ ਸਰਬੰ ਭੀਵੰ ਸਰਬੰ ਕਾਲੇ

ਅੰਗਰਾ ਨਾਨੰਗ ਜਾ ਕੇ ਜਾਤ ਪਾ ਨਾਨਾਮ ਗਰਭ ਗੰਜਾ ਦੁਸ਼ਟ ਬੰਜਨ ਮੁਗਦਾਏ ਕਾਮ ਆਪ ਰੂਪ ਅਮੀ ਕਰੋ ਸਦੇ ਪੁਰਖਭ ਸੂਤਾ ਗਰਭ ਗੰਜਨ ਸਰਾ ਭੰਜਨ ਆਦ ਰੂਪ ਸੂਤ ਅੰਗਹੀਨ ਭੰਗ ਨਾਤਮੇ ਪੁਰਖਾ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਿਤ ਪਾਰ

ਚਤਰ ਜਕਰ ਕਰਤਾ ਚਤਰ ਜਕਰ ਹਰਤਾ ਚਤਰ ਜਕਰ ਦਾਨੀ ਚਤਰ ਜਕਰ ਜਾਨੀ ਚਤਰ ਜਕਰ ਵਰਤੀ ਚਤਰ ਜਕਰ ਵਰਤੀ ਚਤਰ ਜਕਰ ਪਾਲੇ ਚਤਰ ਜਕਰ ਕਾਲੇ ਚਤਰ ਜਕਰ ਪਾਸੇ ਚਤਰ ਜਕਰ ਵਾਸੇ ਚਤਰ ਜਕਰ ਮਾਨਿਆ।

ਸਹਿ ਭਗਵਤੀ ਸ਼ੰਦ ਪ੍ਰਸਾ ਕਥਤੇ ਕਿਹਾ ਸ਼ਿਜ ਦੇਸੈ ਕਿਹਾ ਭਿਜ ਪੇਸੈ ਕਿਹਾ ਗੰਜ ਕਰਮੈ ਕਿਹਾ ਭੰਜ ਭਰਮੈ ਕਿਹਾ ਭਿਜ ਲੋਕੈ ਕਿਹਾ ਦਿਤ ਸੁਕੈ ਕੇ ਅਵਧੂਤ ਮਰਣੈ ਕੇ ਵਿਭੂਤ ਕਰਨੈ ਕੇ ਰਾਜਨ ਪ੍ਰਭਾਹੈ ਕੇ ਧਰਮ ਰਜਾ ਕੇ ਅਸ਼ੋਕ ਵਰਣੈ ਕੇ ਸਰਬਾਯ ਪਰਣੈ ਕੇ ਜਗਤੰ ਕ੍ਰਿਤੀ ਹੈ ਕੇ ਸ਼ਤਰੰ ਛਤਰੀ ਹੈ ਕੇ

ਕੇ ਕਾਰਨ ਕੁਨਿੰਦ ਹੈ, ਕਿ ਰੋਜੀ ਦੇਹਾਂਦਾ ਹੈ, ਕਿ ਰਾਜ ਕੇ ਰਹੀਮ ਹੈ, ਕਿ ਕਰਮੰ ਕਰੀਮ ਹੈ, ਕਿ ਸਰਬੰ ਕਲੀ ਹੈ, ਕਿ ਸਰਬੰ ਦਲੀ ਹੈ, ਕਿ ਸਰਬੱਤਰ ਮਾਨਿਆ, ਕਿ ਸਰਬੱਤਰ ਦਾਨਿਆ, ਕਿ ਸਰਬੱਤਰ ਗਾਉਣੇ, ਕਿ ਸਰਬੱਤਰ ਭਾਉਣੇ, ਕਿ ਸਰਬੱਤਰ ਦੇਸਾ, ਕਿ ਸਰਬੱਤਰ ਬੇਸਾ, ਕਿ ਸਰਬੱਤਰ ਰਾਜਾ, ਕਿ ਸਰਬੱਤਰ ਸਾਜਾ, ਕਿ ਸਰਬੱਤਰ ਦੀਨਾ, ਕਿ ਸਰਬੱਤਰ ਅਣੀਨਾ, ਕਿ ਸਰਬੱਤਰ ਜਾਹੂ, ਕਿ ਸਰਬੱਤਰ ਬਾਹੂ, ਕਿ ਸਰਬੱਤਰ ਦੇਸਾ, ਕਿ ਸਰਬੱਤਰ ਬੇਸਾ, ਕਿ ਸਰਬੱਤਰ ਕਾਲ, ਕਿ ਸਰਬੱਤਰ ਪਾਲ, ਕਿ ਸਰਬੱਤਰ ਹੰਤਾ, ਕਿ ਸਰਬੱਤਰ ਗੰਤਾ, ਕਿ ਸਰਬੱਤਰ ਭੇਖੀ, ਕਿ ਸਰਬੱਤਰ ਭੇਖੀ, ਕਿ ਸਰਬੱਤਰ ਕਾਜ, ਕਿ ਸਰਬੱਤਰ ਰਾਜ, ਕਿ ਸਰਬੱਤਰ ਸੁਖ, ਕਿ ਸਰਬੱਤਰ ਭੁੱਖ, ਕਿ ਸਰਬੱਤਰ ਤ੍ਰਾਣ, ਕਿ ਸਰਬੱਤਰ ਪ੍ਰਾਣ, ਕਿ ਸਰਬੱਤਰ ਦੇਸ, ਕਿ ਸਰਬੱਤਰ ਭੇਸ, ਕਿ ਸਰਬੱਤਰ ਮਾਨਿਆ, ਸਦਾ ਵੰਗ ਪ੍ਰਧਾਨਿਆ, ਕਿ ਸਰਬੱਤਰ ਜਾਪਿਆ, ਕਿ ਸਰਬੱਤਰ ਥਾਪਿਆ, ਕਿ ਸਰਬੱਤਰ ਭੰਨ, ਕਿ ਸਰਬੱਤਰ ਮਨ, ਕਿ ਸਰਬੱਤਰ ਇੰਦ੍ਰ, ਕਿ ਸਰਬੱਤਰ ਚੰਦ੍ਰ, ਕਿ ਸਰਬੰਗ ਅਲੀਮ, ਕਿ ਪਰਮੰਗ ਬਾਹੀਮ, ਕਿ ਆਕਲ ਅਲਾਮ, ਕਿ ਸਾਹਿਬ ਕਲਾਮ, ਕਿ ਉਸ ਨਲ ਵਜੂ ਹੈ, ਤਮਾਮ ਦਰਜੂ ਹੈ, ਹਮੇਸ਼ਰ ਸਲਾਮ, ਸਰੀਖਤ ਮੁਦਾਮ, ਗਨੀਮਲ ਸ਼ਿਕਸਤੇ।

ਤ੍ਰੇ ਮੁਕਤਾ ਬਭੂਤ ਪ੍ਰਾਪਗਤ ਪ੍ਰਵਾਹ ਸੁਜੁਗਤ ਸੁਦਾਹ ਸਦੈਵ ਸਰੂਪ ਭੇਦੀ ਅਨੂਪ ਸਮਸਤੋ ਪ੍ਰਾਜ ਸਦਾ ਸਰਬਸਾਜ ਸਮਸਤਲ ਸਲਾਮ ਸਦੈਵਲ ਕਾਮ ਹੈ।

ਤਰਭੰਗੀ ਤਰਕਾਮੇ ਤਰਭਰਗੰ ਤਰਭਾਦੇ ਅਗੰਜੇ ਅਗਾਧੇ ਸੁਭੰ ਸਰਭਾਗੇ ਸੁਸਰਭਾਨੁਰਾਗੇ ਤ੍ਰੇ ਭੁਗਤਾ ਸਰੂਪ ਹੈ ਸਿੱਧ ਹੈ ਸ਼ੂਧ ਹੈ ਕਿ ਨਰਕੰ ਪ੍ਰਣਾਸ ਹੈ ਪ੍ਰਥੀਅਲ ਪ੍ਰਵਾਸ ਹੈ ਨੇਰੁਕਤਾ ਪ੍ਰਭਾ ਹੈ ਸਦਾ ਸਦਾ ਹੈ ਬੇਭੁਗਤਾ ਸਰੂਪ ਹੈ ਪ੍ਰਭ ਜੁਗਤਾ ਅਨੂਪ ਹੈ।

ਚਰ ਪਰਛੰਨ ਦੁਆ ਪ੍ਰਸਾਦ ਸਰਬੰਗ ਹੰਤਾ ਸਰਬੰਗ ਗੰਧਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣੰ ਸਰਬੰਗ ਤ੍ਰਾਣੰ ਸਰਬੰਗ ਕਰਮਾ ਸਰਬੰਗ ਧਰਮੰ ਸਰਬੰਗ ਯੁਗਤਾ ਸਰਬੰਗ ਮੁਕਤਾ ਰਿਸ਼ਾਵਲ ਸੰਤ ਵੈ ਪ੍ਰਸਾਦ ਨਮੋ ਦਰਖ ਨਾਸੇ ਸਦੈਵੰ ਵਰਗਾਸੇ ਅਨੰਗੰ ਸਰੂਪੇ ਅਪੰਗੰ ਵਿਬੂਦੇ ਪਰਮਾਤਮ ਪਰਮਾਥੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਭਾਵ ਬੂਦੇ ਅਨੰਗੀ ਅਨਾਮੇ ਤਰਭੰਗੀ ਤਰਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੁੱਤਰੈ ਨ ਪੁੱਤਰੈ ਨ ਸੁੱਤਰੈ ਨ ਮਿੱਤਰੈ ਨ ਤਾਤੈ ਨ ਮਾਤੈ ਨ ਜਾਤੈ ਨ ਪਾਤੈ ਨਿਰਸਾਕੰ ਸਰੀਕੈ ਮਿਤੋ ਮੀਕੈ ਸਦੈਵੰ ਪ੍ਰਭਾਹੈ ਅਜਹਿ ਅਜਾਹੈ ਭਗਵਤੀ ਸ਼ੰਤ ਵੈ ਪ੍ਰਸਾਦ ਕੇ ਜਾਹਰ ਹਜੂਰ ਹੈ ਕੇ ਹਾਜ਼ਰ ਹਜੂਰ ਹੈ ਹਮੇਸ਼ਰ ਸਲਾਮ ਹੈ ਸਮਸਤਲ ਕਲਾਮ ਹੈ ਕੇ ਸਾਹਿਬ ਦਿਮਾਗ ਹੈ ਕੇ ਸੰਚਰਾਗ ਹੈ ਕੇ ਕਾਮਲਾ ਕਰੀਮ ਹੈ ਕੇ ਰਾਜ ਕਰੀਮ ਹੈ ਕੇ ਰੋਜੀ ਦੇਹਾਂਦ ਹੈ ਕੇ ਰਾਜ ਕਰੇ ਹਿੰਦ ਹੈ ਕਰੀਮ ਉਲ ਕਮਾਲ ਹੈ।

ਜਮੀਨ ਨਾਲ ਜਮਾ ਹੈ, ਮੀ ਕੁਲੇਮਾ ਹੈ, ਕਰੀਮ ਅਲ ਕਮਾਲ ਹੈ, ਕਿ ਜੁਰਤ ਜਮਾਲ ਹੈ, ਕਿ ਅਚਲੰਗ ਪ੍ਰਕਾਸ਼ ਹੈ, ਮਤੂ ਸੁਭਾਸ ਹੈ, ਕਿ ਅਜਬਾ ਸਰੂਪ ਹੈ, ਮਤੂ ਬਬੂਤ ਹੈ, ਕਿ ਮਿਤੋ ਪਸਾ ਹੈ, ਕਿ ਆਤਮ ਪ੍ਰਭਾ ਹੈ, ਕਿ ਅਚਲੰਗ ਅਨੰਗ ਹੈ, ਕਿ ਮਿਤੂ ਅਭੰਗ ਹੈ।

ਸਦਾ ਅਨਛੇਦੀ ਅੰਗ ਆਸਨੀ ਅਪੰਗ ਮਾਂ ਅਪਾਰ ਗਤਮਿਤ ਉਦਾਰ ਜਲ ਥਾਲੇ ਜਲ ਥਾਲੇ ਅਮੰਡ ਦਿਸਵੇ ਅਪੰਡ ਜਲ ਥਲ ਮਹੰ ਦਿਸਵੇ ਬੇਅੰਧ।

ਧਰਮ ਆਡੀਂਟ ਕਰਮ ਅਣ ਬ੍ਰਣ ਅਨੰਤਾ ਦਾਤਾ ਮਹੰਤਾ ਹਰ ਬੋਲ ਮਨਾ ਸ਼ੰਤ ਹੈ ਪ੍ਰਸਾਦ ਕਰੁਣਾਲੇ ਹੈ ਰਕਾਲੇ ਹੈ ਕਲ ਖੰਡਨ ਹੈ ਮੈਂ ਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਵਾਰਨ ਹੈ ਤ੍ਰਿਤ ਕੇ ਧਰਨ

ਸ਼ਾਂਤ ਨਮੋ ਸੂਰ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜਰਾਜੇ ਨਮੋ ਨਰਿੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਸੰਤਾਨ ਸੰਸ਼ਾਂਤ ਰੂਪੇ ਨਮੋ ਪਰਮ ਤਤੰਗਾ ਤਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਪੂਜ ਪੂਜੇ ਨਮੋ ਪਾਨ ਪਾਨੇ ਨਮੋ ਕਲਾ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੀ ਅਨਾਦੰ ਵਿਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸੇ ਆਸੇ ਨਮੋ ਬਾਂਗ ਬੰਕੇ ਅਭੰਗੀ

ਸਮਸਤ ਨਿਵਾਸੀ ਨਿਰਕਾਮ ਵਿਬੁਧੇ ਸਮਸਤ ਸਰੂਪੇ ਕੁਕਰਮ ਵਰਣਾਸੀ ਸੁਧਰਮ ਵਿਬੁਧੇ ਸਦਾ ਸਚਿਦਾਨੰਦ ਸਤਰੰਗ ਵਰਣਾਸੀ ਕਰੀ ਮੁਲਕ ਨਿੰਦਾ ਸਮਸਤ ਨਿਵਾਸੀ ਅਜਾਏ ਬਾ ਵਿਭੂਤੇ ਗਜਾਏ ਬਾ ਗਨੀਮੇ ਹਰੀਅੰ ਕਰੀਅੰ ਕਰੀ ਮਦ ਰਹੀਮੇ ਚਤਰ ਜਕਰ ਵਰਤੀ ਚਤਰ ਜਕਰ ਪੁਰਤੇ ਸੁਅੰਭਵ ਸੁਭੰ ਸਰਬਦਾ ਸਰਬ ਜੁਗਤੇ

ਸਵਈਏ ਸਰਾਵਗ ਸੁਧ ਸਮੂਹ ਸਧਾਨ ਕੇ ਦੇਹ ਮਰਿਓ ਕਰ ਯੁਗ ਜਤੀ ਕੇ ਸੂਰ ਸਰਾਰਦਨ ਸੁਧ ਸੁਧਾਧਕ ਸਮੂਹ ਅਨੇਕ ਮਤੀ ਕੇ ਸਾਰੇ ਹਿਦੇਸ਼ ਕੋ ਦੇਖ ਰਹੇ ਹੋ ਮਤ ਕੂਨ ਦੇਖੀ ਪਾਮ ਪਤੀ ਕੇ ਸ਼੍ਰੀ ਭਗਵਾਨ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਤ ਮਤੰਗ ਜਰੇ ਜਰ ਸੰਗਾ ਰੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਿਕੂ ਦਤਾ ਭੌਣ ਕੇ ਗੌਣ ਕੋ ਜਾਤਨ ਵਾਰੇ ਭਾਰੀ ਭੁਜਾਨ ਕੇ ਭੂ ਬਲੀ ਬੈ ਨਾਮ ਸੀਸ ਨ ਜਾਤ ਵਿਚਾਰੇ ਏਤੇ ਪੈਤਾ ਕੰਬ ਭੂ ਬਤਾ ਅੰਧ ਕਾ ਨੰਗੇ ਹੀ।

ਸਦੀ ਐ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਪਤਾ ਕੌਣ ਗਣੀ ਨੀ ਜਾਗ ਵਿਚਾਰੇ ਸ਼੍ਰੀ ਪਾਤਸ਼ਾਹੀ ਭਗਵਾਨ ਭਜੇ ਬਿਨ ਅੰਤ ਕਾਉ ਅੰਤ ਕੇ ਦਾਮ ਸਦਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੀ ਮਾਨੇ।

ਦੇਖਾ। ਸ਼੍ਰੀ ਭਗਵਾਨ ਭਜੇ ਮਿਨ ਭੂਪਤੇ ਕਰ ਤੀਮਨ ਏਕ ਨਾ ਲੇਖਾ। ਸੋਧਾ ਸੇ ਪਾਹਾ ਦੁਨੰਦ ਬਾਸੋ ਸਾ ਸੁਨੰਦਰ ਜਾਨ ਦਲੈਂਗੇ। ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰ

ਚਹਰੈ ਸਾਰਗ ਧਾਰਮ ਸ਼ਈਆ ਤੋਰ ਤਦੇਸ਼ ਮਲਿੰਦ ਮਵਾਸਨ ਮਾਤਿਕ ਜਾਨ ਕਿਮਾਨ ਮਲਈਆ ਗੜੇ ਗੜਾਨਕ ਤੂੜ ਨਹਾਰ ਸੁਭਾਤਨ ਹੀ ਚਕਚਾ ਲਵਈਆ ਸਾਹਿਬਾ ਸ਼੍ਰੀ ਸਭ ਕੋ ਸਰਨਾਇਕ ਜਾਚਕਾ ਨੇਕ ਸੁ ਏਕ ਲਵਈਆ ਦਾਨ ਮਦੇਵ ਨਿੰਦੇ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਰਮ ਸਭ ਥਾਥ ਪੈਂਗੇ ਪੁਨ ਪਰਤਾਪਨ ਬਾੜ ਜੈ ਤੁਨ ਪਾਪਨ ਗਈ ਪਾਪਨ ਜਖ ਪੈਂਗੇ ਸਾਧ ਸਮੂਹ ਬਰਸੰਨ ਫਿਰੈ ਜਗ ਸ਼ਤਰ ਸਵੈ ਅਮਲੋ ਚ ਪੈਂਗੇ ਮਾਨਵ ਇੰਦਰ ਗਜਿੰਦਰ ਨਰਾਤਬ ਜੌਨ ਤਰਲੋਕ ਰਾਜ ਕਰੇਂਗੇ ਕੋਟ ਸ਼ਨਾਨ ਗਜਾਦ ਕਦਾਨਾ ਨੇ ਸੁਅੰਬਰ ਸਾਜ ਬਣੇਂਗੇ ਬ੍ਰਹਮ ਮਹੇਸਰ ਵਿਸ਼ਨ ਸਚੀ ਪਤਾ ਅੰਧ ਫਸੈ ਜੰਭਾ ਭਰੇਂਗੇ ਜੀਂਦਰ ਸ਼੍ਰੀ ਪਰ ਕੇ ਪ੍ਰਸਹ ਭਗਤੇ

ਪਤਾ ਪਾਤਸ਼ਾਹੀ ਦਸਵੀਂ ਕਬਿਉ ਬਾਦ ਬੇਨਤੀ ਚਾਉ ਪਾਈ ਅਮਰੀ ਕਰੋ ਹਾ ਤਰ ਇੱਛਾ ਪੂਰਨ ਹੋਏ ਤਿਰਕੀ ਇੱਛਾ ਤਬ ਚਰਨ ਮਨ ਰਹਿ ਹਮਾਰਾ ਆਪਣਾ ਜਾਨ ਕਰੂ ਪ੍ਰਤਪਾਰਾ ਹਮਰੇ ਦੁਖਤ ਸਭਾ ਤੁਮ ਕਾਬ ਆਪ ਹਾ ਦੈ ਮੁਹੇ ਬਚਾਵ ਸੁਖੀ ਬਸੈ ਮੋਰੂ ਪਰਿਵਾਰਾ ਸੇਵਕ ਸਿੱਖ ਸਭਾ ਕਰਤਾਰਾ ਬੋਰ ਅੱਛਾ ਨਹੀਂ ਕਰਦਾ ਕਰੀਆ ਸਾ ਬਹਿਰਨ ਕਉ ਆਸ ਗਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰਨ ਤਿਆਉ ਜੋ ਬਾਰ ਚਾਹੁ ਸੋ ਤੁਮ ਦੇ ਪਾਉ ਸੇਵਕ ਸੇਖਾ ਮਾਰੇ ਤਾਰੀਆ ਚੁੰਚਨ ਸਤਰ ਹਮਾਰੀ ਮਾਰੀਆ ਆਪ ਹਾਰਦਾ ਮੁਝੇ

ਜਮਨ ਕਾਲ ਸਾ ਜਗਤ ਬਣਾਇਓ, ਦੇਵ ਦੈਨ ਜਚਨੀ ਭਜਾਇਓ, ਆਦਿ ਅੰਦੀ ਕਾਇਮ ਤਾਰਾ, ਸੋਈ ਗੁਰੂ ਸਮਝੀਓ ਹਮਾਰਾ, ਨਮਸ਼ਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਨ ਆਪ ਸਵਾਰੀ, ਸਿਵਕਨ ਕੋ ਸਭ ਗੁਣ ਸੁਗੰਧੀ ਆ, ਸਤਰਨ ਕੋ ਪਾਲਮ ਵਰਗੀ ਆ, ਘੜ ਘੜ ਕੇ ਅੰਦਰ ਕੀ ਜਾਂਦ, ਭਲੇ ਬੁਰੇ ਕੀ ਵੀਰ ਬਿਸ਼ਾਨ, ਚੀਟੀ ਤੇ ਕੁੰਚਰਿਆ ਸੂਲਾ ਸਾਹਿਬ।

ਕੈਠਾ ਕਹੂੰ ਸਿਮਨ ਡਬੈ ਸੰਗਰ ਕੈਠਾ ਸਿਗਰੀ ਸਿਹਤ ਦਿਖਾਏ ਅਚੰਬਵਾ ਜੁਗਾ ਸਰੂ ਸੁਅੰਬਵਾ ਅਬ ਰਸ਼ਾ ਮੇਰੀ ਤੁਮ ਕਰੋ ਸੇਖਿਓ ਬਾਰ ਆਸਿਕ ਸੰਗਰ ਦੁਸ਼ਟ ਜਿਤੀ ਉਠਵਤ ਉਤਪਾਤਾ ਸਗਲ ਮਲੇਸ਼ ਕਰੂ ਰਨਕਾਤਾ ਜੀ ਆ ਤੁਮ ਤਵ ਸ਼ਰਣੀ ਪਾਰੇ ਤਿਨ ਕੇ ਦੁਸ਼ਟਾ ਦੁਗਤ ਹਵੀ ਮਰੇ ਪੁਰਖ ਜਮਨ ਪਾਪਰੇ ਤੇ ਹਾਰੇ ਤਨ ਕੇ ਤੁਮ ਸੰਗੜ ਸਵਟਾਰੇ ਜੋ ਕਲ ਕੁਲ ਇਕ ਬਾਰ ਦੇ ਆਏ ਹੈ ਤਾਂ ਕੇ ਕਾਲ ਨਿਕਲਦਾ ਹੈ ਰਿਛਾ ਹੋਏ ਤਾਂ ਹੀ ਸਭ ਕਾਲਾ

ਹਰਿਓ ਬਾਰੀ ਸਰਬ ਠਾਰ ਮੋਹੋ ਸਹਾਈ ਦੁਸ਼ਟ ਦੋ ਤੇਰੇ ਹਉ ਬਚਾਈ ਕਿਰਪਾ ਕਰੀ ਹੰਬਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਮਰਾਤਾ ਕਿਰਬੈ ਸਕਲ ਦੇਖੋ ਹਰਤਾ ਦੁਸ਼ਟ ਦੁਖੀਨ ਕੋਸ਼ਾ ਕਰਤਾ ਸ਼੍ਰੀ ਆ ਤੁਜਾ ਪਏ ਦਿਆਲਾ ਪੂਰਨ ਕਰਾ ਗ੍ਰੰਥ ਅਕਾਲਾ ਮਨਮਾਨ ਸ਼ਰ ਫਲ ਪਾਵੈ ਸੋਈ ਦੂਹਨੰਤ ਸਾਹਿਬ ਆਪਦ ਕੋਈ ਅੜੇਲਾ ਸੁਨੈ ਗੁੰਗ ਜੋ ਜਾਹੇ ਸੁਰਸ ਨਾ ਪਾਵਈ ਸੁਨੈ ਮੂਲ ਚਿਤ ਲਾਏ ਚਤੁਰਤਾ ਆਵਈ

ਜਿਸੁ ਦੇਹਿ ਸੁ ਭਾਵੈ ਸਦਾ ਸਿਮਤਿ ਸਲਾਹਾ ਦੇਣੀ ਨਾਮ ਮਨ ਨਮਸਾਵੈ ਨਾਮ ਨਿਨਕਾ ਮਨ ਵਸਿਆ।

ਸਾਚ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆ ਕਾਰ ਸ਼ਾਂਤ ਸੁਖ ਮਨ ਆਵਸਿਆ ਜਨ ਇੱਛਾ ਸਾਹ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿੱਟੋ ਨਿਸ

ਵਾਜੇ ਪੰਛਾ ਦਰਕਾਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਦਿਮਕਰਧਾਰੀਆ ਪੰਚ ਦੂਤਨ ਵਾਸ ਗੀਤੇ ਕਾਲ ਕੰਟਕ ਮਾਰਿਆ।

ਪ੍ਰਭ ਸੱਚੀ ਬਾਣੀ। ਕਹਿ ਨਾਨਕ ਸੁਣੋ ਸੰਦੋ ਕਥਿਓ ਕਥ ਕਹਾਣੀ, ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣਮਨ ਮੇਰਿਆ। ਇਹ ਮਾਇਆ ਮੋਹਣੀ ਜਨੇਤ ਪਰਮ ਬੁਲਾਇਆ, ਮਾਇਆ ਤਮੋਣੀ ਤਨਾ ਕੀਤੀ ਜਿਨ ਠਗੌਲੀ ਪਾਈਆ। ਕੁਰਬਾਨ ਕੀਤਾ ਦਸਾ ਵਿੱਚੋਂ ਜਨਮ ਮੀਠਾ ਲਾਇਆ। ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸਸ ਮਾਲੇ ਇਹ।

ਜਦ ਅੰਤ ਪਛਾਉਂਦਾਈਆ ਸਤਿਗੁਰੂ ਕਾਇ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨ ਮਨ ਪਿਆਰੇ ਤੂੰ ਸਦਾ ਸਾ ਸੰਭਾਲੇ ਅਗਮ ਅਗੁਚਰਾ ਤੇਰਾ ਅੰਦਰ ਪਾਇਆ।

ਅੰਮ੍ਰਿਤ ਪੂਜਦੇ ਸੋ ਅੰਮ੍ਰਿਤ ਗੁਰ ਧੀ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਅਜਨ ਸਤਿ ਪਾਈ ਵੇ ਪ੍ਰਸ਼ਨ ਆਇਆ ਲਾਭ ਲੋਭ ਅੰਕਾਰ ਚੁੱਕਾ ਸਤਿਗੁਰੂ ਹੱਲਾ ਪਾਇਆ।

ਨਿਮਰ ਸਰਗੁਰ ਤੇ ਕਰਨੀ ਕਮਾਣੀ ਕੂੜ ਕੀ ਸਭ ਪੁੰਚਾ ਨਾਹੀ ਮਨਸਾ ਸਾਸ ਮਾਣੀ ਜਨਮ ਰਾਂਜਨ ਖੱਟਿਆ ਭਲੇ ਸੇਵਣ ਜਾਰੇ ਕਹ ਨਾਨਕ ਜਿਨ ਮਨ ਨਿਰਮਲ ਸਦਾ ਰਹੀ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸ਼ਰਮ ਹੋਵੇ ਹੋਵੇ ਤਾਂ ਸ਼ਰਮ ਸਿੱਖਾ ਕੋਈ ਜਿਉਂ ਰਹੇ ਗੁਰੂ ਨਾਲੇ ਗੁਰ ਕਾ ਚਰਨ ਹਿਰਦੈ ਤੇ ਆਈ ਅੰਤਰ ਆਤਮਾ ਸੰਭਾਲੇ

ਵਿਮੁਖ ਹੋਵੈ ਅਨੁਸਰ ਗੁਰ ਮੁਕਤ ਨ ਪਾਵੈ, ਪਾਵੈ ਮੁਕਤ ਨ ਹੋਰ ਥੈ ਕੋਈ ਪੁੱਛਾ, ਬਵੇਕੀਆਂ ਜਾਏ ਨੇਕ ਜੂਨੀ ਭਰਮੇ ਆਵੈ, ਅਨੁਸਰ ਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾ ਚਰਨੀ ਸਤਿਗੁਰੂ ਸਰ ਸੁਨਾਏ, ਕਹਿ ਨਾਨਕ ਵਿਚਾਰ ਦੇਖੋ ਮਨ ਸਰਗੁਰ ਮੁਕਤ ਨ ਪਾਏ, ਆਵੋ ਸਿੱਖ ਸਰਗੁਣ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ।

ਜਪਿਓ ਸਾਰੰਗ ਬਾਣੀ ਕਹਿ ਰਾਨੰਗ ਸਦਾ ਗਾਵ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਕੱਚੀ ਸਰਗੁਰ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਖਾਣੀ ਹਾਰ ਹਾਰ ਨਿਤ ਕਰੈ ਰਸਨਾ ਕਹਿਆ ਕਿਛੂ ਨ ਜਾਣੀ ਚਿੱਤ ਜਿਨਕਾ ਹਰਲਾ ਮਾਇਆ ਬੂੰਦਨ ਬੈਰ ਬਾਣੀ ਕਹਿ ਨਾਨਕ ਸਰਗੁਰ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾ ਸ਼ਬਦ ਰਤਨ ਜਿਤ ਮਨ ਲਾਗਾ ਏ ਹੁਆ ਸਮਾਉ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬਜਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ ਸਿਵ ਸਖਤ ਆਪ ਪਾਏ ਕਹਿ ਕਰਤਾ ਆਪੇ ਹੁਮਰਤਾਏ ਹੁਮਰਤਾਏ ਆ ਵੇਖਿਆ ਗੁਰਮਾਂ ਕਿਸੇ ਬਜਾਏ ਤੂੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮਾਂ ਜਿਸਨੂੰ ਆਪ ਕਰੇ ਸੋਹੂ ਵਾਏ ਕਸੁਣ ਬੁਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ

ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਮਿਆਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿੰਨਾ ਹਰ ਮਨ ਵਸਿਆ ਬੁਲੈ ਅੰਮ੍ਰਿਤ ਬਾਣੀ। ਕਹਿ ਨਾਨਕ ਸੋ ਤਰਪਾਏ ਜਿਸ

ਉਹ ਚਾਵੇ ਉਸ ਨੂੰ ਕਿ ਭਈ ਨ ਸਕੀ ਇਸ ਨੂੰ ਆਪਣੀ ਨਵਲਾਵੇ ਆਪਣੀ ਨਵਿਆ ਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕੇ ਬੜਦਾਤਾ ਸੁਖ ਮਨੋ ਮਸਾਰੀਐ ਜੈ ਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਗੁਣ ਸਭ ਇੱਕੋ ਜਿਹੀ ਕਰਤਾ ਕੇਂਦਰ ਚਾਇਆ ਜਾਂ ਦਸਬਾਣਾ ਦਾ ਜੰਮਿਆ ਪ੍ਰਭਾ ਮੱਲਾ ਪਾਇਆ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਮਨ ਵਰਤਾਇਆ ਏ ਮਾਇਆ ਜਿਤ ਹਰ ਵਿਸਰੈ ਮੋਹ ਭਜੇ ਪਾ ਦੂਜਾ ਲਾਇਆ ਕਹਿ ਰਾਮ ਗੁਰਪ੍ਰਸਾਦੀ ਜਿੰਨਾ ਲਿਵਲਾਗੀ ਤਿਨ ਮਿੱਚੇ ਮਾਇਆ ਪਾਇਆ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਮਿੱਟੂ ਰਹੇ ਲੋ ਬਿਰਲਾਏ ਐਸਾ ਸਤਿਗੁਰੂ ਜੀ ਮਿਲੈ ਤੈਨੂੰ ਸਰਸੰਭੀਐ ਵਿੱਚੋਂ ਆਪ ਜਾਏ ਜਿਸ ਦਾ ਜੀਆ ਤੈਨੂੰ ਮਿਲੈ ਹਰ ਵਸੀ ਮਨਿਆਏ

ਸੁੰਦਰਸ ਰਾਚ ਨਹੀਂ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੂਰਤ ਕਿਤੈ ਜਿਚਰ ਹਰਸ ਪੱਲੈ ਨਾ ਪਾਏ। ਹਰਸ ਪਾਏ ਪੱਲੈ ਪੀਐ ਹਰ ਰਸ ਬਉਣ ਤ੍ਰਿਸ਼ਨਾ ਲਾਗੈ ਆਏ। ਇਹੋ ਹਰਸ ਕਰਮੀ ਪਾਈਐ ਸਾਥ ਗੁਰ ਮਿਲੈ ਜਿਸੇ ਆਏ। ਕਹਿ ਨਾਨਕ ਹੂਰ ਅੰਦਰਾ ਸਾ ਵਿਸਰੇ ਜਾਂ ਹਰ ਵਸੀ ਮਨ ਆਏ। ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੁਮ ਜਿਮੈਂ ਆਇਆ। ਆ ਜੋਤ ਰੱਖੀ ਤੁਰ ਵਿੱਚ ਤਾਂ ਤੂੰ ਜਿਮੈਂ ਆਇਆ। ਉਰੇ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗ ਦਿਖਾਇਆ। ਗੁਰਪ੍ਰਸਾਦੀ ਪੁੱਜਿਆ ਤਾਂ ਚਲਤ ਹੋਆ ਚਲਦਰੀ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਹ

ਹਰ ਗਾਉ ਮੰਗਾ ਨਿਸ ਕੀਆ ਸੁਖ ਦੂ ਨਾ ਵਿਆਪੈ ਗੁਰ ਚਰਨ ਨ ਲਾਗੇ ਦਿਨ ਸੁਭਾਗੇ ਆਪਣਾ ਪ੍ਰਜਾ ਪਏ ਅਨਹਤ ਬਾਣੀ ਗੁਰ ਸ਼ਬਦ ਜਾਣੀ

ਕਿਹਾ ਕਿਹਾ ਤੁਨ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀ ਰਾਜਾ ਤੁਮ ਨਿਗਮੈ ਆਇਆ ਜਿਨ ਹਰ ਦੇਰਾ ਰਚਨ ਰਚਿਆ ਸੁਵਰ ਮਨ ਨਾਮ ਵਸਾਇਆ ਗੁਰ ਪ੍ਰਸਾਦੀ ਹਰਮਨ ਵਸਿਆ ਬਲਖਿਆ ਪਾਇਆ ਕਹਿ ਨਾਨਕੇ ਸਰੀ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਏ ਨੇਤਰੋ ਮੇਰੇ ਹੋਰ ਤੁੰਬਾ ਜੋ ਤਰੀ ਹਰ ਬਿਨੇ ਵਰਣ ਦੇਖੋ ਕੋਈ ਹਰ ਬਿਨੇ ਵਰਣ ਦੇਖੋ ਕੋਈ ਨਦਰੀ ਹਾਰ ਨੇਹਾ ਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁੱਝਿਆ ਜਾਂ ਵੇਖਾ ਹਰ ਇੱਕ ਹੈ ਹਰ ਬਿਨੇ ਵਰਣ ਕੋਈ ਕਹਿ ਨਾਨਕੇ ਨੇਤਰੇ ਅੰਧ ਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈਏ ਸ਼ਰਮਣੋ ਮੇਰੇ ਹੋ ਸਾਚਾ ਸੁਣੈ ਨੂੰ ਬਿਠਾਏ ਸਾਚਾ ਸੁਣੈ ਨੂੰ ਬਿਠਾਏ ਸਰੀਰ ਲਾਏ ਸੁਣੋ ਸਰਬਾਣੀ ਜੇ ਸੁਣੀ ਮੰਦਰ ਹਰਿਆ ਹੋਆ ਰਸਨਾ ਰਾਸ ਮਾਣੀ ਸੱਚ ਅਲੱਖ ਵਡਾਣੀ ਤਾਂ ਕੀ ਕਰ ਕਹੀ ਨਾ ਜਾਏ ਕਹਿ ਨਾਨਕੇ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਸਾਚਾ ਸੁਣੈ ਨੂੰ ਬਿਠਾਏ ਹਰ ਜੀਓ ਗੁਫਾ ਅੰਦਰ ਰੱਖ ਵਾਜਾ ਪਵਨ ਮਜਾਇਆ

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਸੁਣ ਕੇ ਅਣਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨਾਂ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤਾ ਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਮਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ

ਬਾਣੀ ਪੜ੍ਹਦੇ ਹਾਂ, ਸੇਵਾ ਨਿਭਾਉਂਦੇ ਹਾਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣੀ, ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉਦਮ ਬਖਸ਼ਿਸ਼ ਕਰਨੇ, ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ, ਸ਼ੁੱਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ, ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿਦਿਆ ਦੇ ਦਾਨ ਬਖਸ਼ਣੇ, ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ, ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ, ਸਰਬੱਤ ਜੀਆਂ ਦਾ ਭਲਾ ਕਰਨਾ, ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ, ਕਿਰਪਾ ਕਰੋ, ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ, ਉਪਰੰਤ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ, ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ ਤਬੀ ਚਲਾਇਓ ਸਭ।

ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਵਾਜੀ ਸਾਧ ਸੰਗਤਾਂ, ਵਡਭਾਗੀ ਹੋ ਜਾਓ ਅੰਮ੍ਰਿਤ ਵੇਲੇ ਤੋਂ ਗੁਰੂ ਸਾਹਿਬ ਜੀ ਦੇ ਪਾਵਨ ਚਰਣਾਂ ਦੀਆਂ ਹਾਜ਼ਰੀਆਂ ਭਰਦੇ ਹੋਏ ਪਾਵਨ ਬਾਣੀ ਨਿਤਨੇਮ ਬਾਣੀਆਂ ਦੇ ਪਾਠ ਸਰਵਣ ਕਰ ਰਹੇ ਸੀ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਗੁਰਸਿੱਖੀ ਨਾਮਦਾਨ ਪਰਿਵਾਰਾਂ ਵਿੱਚ ਸ਼ਾਂਤੀ ਚੜ੍ਹਦੀ ਕਲਾ ਪ੍ਰਦਾਨ ਕਰਨ। ਆਓ ਪਾਵਨ ਬਾਣੀ ਸ਼੍ਰੀ ਆਸਾ ਜੀ ਦੀ ਵਾਰ 'ਤੇ ਕੀਰਤਨ ਸਰਵਣ ਕਰਾ ਰਹੇ ਹਨ ਸਰਕਾਰ ਜੋ ਭਾਈ ਸਾਹਿਬ ਭਾਈ ਗੁਰੂ ਨਾਮ ਸਿੰਘ ਜੀ ਰੁਦਰਪੁਰ ਵਾਲੇ ਉਹਨਾਂ ਦਾ ਰਾਗੀ ਜਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੋਇ ਕੁਦਰ ਸਾਜੇ ਰਸਨ ਡਿੱਠੋ ਚਾਵੋ ਦਾਤਾ ਕਰਤਾਪ ਦਾਤਾ ਕਰਤਾਪ ਦੋ ਤਿਸ ਦੇਵੇ ਕਰੇ ਪਸਾਵ ਤੂੰ ਜਾਣੋ ਸਭ ਸਦ ਲਸ ਜਿੰਦ ਕਵਾਵੋ ਕਰਾਸਨ ਡਿੱਠੋ ਚਾਓ ਕਰਾਸਨ ਡਿੱਠੋ ਚਾਓ।

ਹਵਨ ਪਾਨ ਕੁੜਿਆਰ ਮੁਕਾਲ ਦੁਜਕ ਚਾਲਿਆ ਤੇਰੇ ਨਾਰੇ ਤਸਜਨ ਗਏ ਹਾਰ ਗਏ ਸਿੱਠਗਣ ਵਾਲਿਆ ਲਿਖਣਾ ਵੈ ਧਰਮ ਬਹਾਲਿਆ ਲਿਖਣਾ ਵੈ ਧਰਮ ਬਹਾਲਿਆ।

ਕੁੜੀ ਆਪਣੇ ਭੋਗ ਭੋਗ ਕਹੋ ਭਸਮਣ ਪੋਸਦਾ ਵੱਡਾ ਹੋਆ ਦੁਨਦਾਰ ਗੱਲ ਸੰਗਲ ਕਥ ਚਲਾਇਆ ਅੱਗੇ ਕਣ ਕਿਰਤ ਵਾਚਿਆ ਬਹਿਲੇ ਕਾਕਰ ਸਮਝਾਇਆ ਥਾਉ ਨਾ ਪੌਂਦਣ ਸੁਣਿਆ ਕਾਰਵਾਇਆ ਮਨ ਅੰਧੇ ਜਨਮ ਗਵਾਇਆ ਮਨ ਅੰਧੇ ਜਨਮ।

ਜੇ ਆਪਣੇ ਸਭ ਸਦਾ ਦੇ ਖਾਜਾ ਗਵਾਈਏ ਜੇ ਲੋੜ ਹੈ ਚੰਗਾ ਆਪਣਾ ਕਰਪੂ ਨੂੰ ਸਦਾਈ ਜੇ ਜਰਵਾਣਾ ਪ੍ਰਜਰ ਵਸਕਰ ਦੀ ਆਈਏ ਹੋਰ ਹੈ ਨਾ ਭਰੀਏ ਪਾਈਏ ਹੋਰ ਹੈ ਨਾ ਭਰੀਏ ਪਾਈਏ।

ਪੌੜੀ ਸਤਿਗੁਰ ਵਿਠੋ ਵਾਰਿਆ ਜਿਤ ਮਿਲਿਆ ਕਸਮ ਸੰਭਾਲਿਆ ਜਿਨ ਕਰ ਉਪਦੇਸ਼ ਕਾ ਨੰਦ ਜਿੰਦਿਆ ਨੀ ਨੇਤਰ ਜਗਤ ਨਿਹਾਲਿਆ ਕਸਮ ਛੋੜ ਦੂਜੇ ਲੱਗੇ ਡੂਬੇ ਸਿਵਣ ਜਾ ਰਿਹਾ ਸਤਿਗੁਰ ਹੈ ਪੋਤਾ ਵਿੜ ਕੇ ਨਾ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ।

ਵਾਹਿਗੁਰੂ ਸਾਹਿਬ ਜੀ ਰੂਪ ਨਰੇਕ ਨਰੰਗ ਕਿਸ਼ ਤ੍ਰੈ ਗੁਣ ਤੇ ਪ੍ਰਭ ਭਿੰਨ ਤਿਸੇ ਬਿਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਹਮੇ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਚਾੜ ਵਿਖੇ ਵਿਖ ਕਾਹੀ ਮਾਇਆ ਮੋਹ ਪਰਮ ਭੈ ਭੂਲੇ ਸੁਤ ਦਾ ਰਾਸਿਓ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤਰਾਸ ਮਿਟਾਈ ਇੱਕੇ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਨਾਈ ਸਤਨਾਮ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਤੀਜਾ ਕਾਚਾ ਧਨ ਸੰਚੈ ਮੂਰਖ ਗਾਵਾਰ ਮਨਮੁਖ ਭੂਲੇ ਅੰਧ ਗਾਵਾਰ ਵਿਖਿਆ ਕੈ ਧਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ

ਪਵ ਜਲ ਡੂਬੇ ਨਾ ਉਰਵਾਰ ਨ ਪਾਰ, ਸਤਿਗੁਰ ਪੇਟੇ ਪੂਰੇ ਪਾਗ, ਸਾਚ ਰਤੇ ਅਹਿਨਸ ਬੈਰਾਗ, ਚਹੁੰ ਜੁਗ ਮੈਂ ਅੰਮ੍ਰਿਤ ਸਾਚੀ ਬਾਣੀ, ਪੂਰੇ ਪਾਗ ਹਰ ਨਾਮ ਅਸਮਾਣੀ, ਸਿੱਧ ਸਾਧਕ ਤਰਸੈ ਸਭ ਲੋਏ, ਪੂਰੇ ਪਾਗ ਪ੍ਰਾਪਤ ਹੋਏ, ਸਭ ਕੁਛ ਸਾਚਾ ਸਾਚਾ ਹੈ ਸੋਏ, ਉੱਤਮ ਬ੍ਰਹਮ ਪਛਾਣੇ ਕੋਏ, ਸੱਚ ਸਾਚਾ ਸੱਚ ਆਪ ਦਰੜਾਏ, ਨਾਨਕ ਆਪੇ ਵੇਖੈ ਆਪੇ ਸੱਚ ਲਾਏ, ਸੱਚ ਸਾਚਾ ਸੱਚ ਆਪ ਦਰੜਾਏ, ਨਾਨਕ ਆਪੇ ਵੇਖੇ ਆਪੇ ਸੱਚ ਲਾਏ। ਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀ, ਵਡਭਾਗੀ ਹਾਂ ਜੋ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਕੇ ਅੰਮ੍ਰਿਤਮਈ ਬਾਣੀ ਸਰਵਣ ਕਰ ਰਹੇ ਸੀ। ਆਸਾ ਜੀ ਦੀ ਵਾਰ ਦੇ ਕੀਰਤਨ ਆਪਣਾ ਜੀਵਨ ਸਫਲ ਕਰ ਰਹੇ ਹਾਂ। ਉਪਰੰਤ ਜੋ ਅੰਮ੍ਰਿਤ ਵੇਲੇ ਮੁੱਖ ਬਾਕ ਸਤਿਗੁਰਾਂ ਨੇ ਬਖਸ਼ਿਸ਼ ਕੀਤਾ, ਅੱਜ ਦਾ ਮੁੱਖ ਬਾਕ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਉਹਨਾਂ ਦੇ ਮੁੱਖ ਤੋਂ ਉਚਾਰਨ ਕੀਤਾ ਹੋਇਆ, 665 ਅੰਗ 'ਤੇ ਸੁਭਾਇਮਾਨ ਹੈ।

ਸਤਿਗੁਰਾਂ ਦੇ ਸ਼ਬਦ ਦੀ ਵਿਚਾਰ ਕਰਨ ਤੋਂ ਪਹਿਲਾਂ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਗੁਰਬਾਣੀ ਵਿੱਚ ਸਾਨੂੰ ਸਾਡਾ ਜੀਵਨ ਸਫਲ ਕਰਨ ਦਾ ਭੇਦ ਦਿੱਤਾ ਗਿਆ। ਅੱਜ ਦੇ ਸ਼ਬਦ ਵਿੱਚ ਵੀ ਗੁਰੂ ਅਮਰਦਾਸ ਜੀ ਸਾਨੂੰ ਸਮਝਾ ਰਹੇ ਨੇ ਵੀ ਤੁਹਾਡਾ ਜੀਵਨ ਸਫਲ ਕਿਵੇਂ ਹੋਣਾ ਹੈ। ਕਹਿੰਦੇ ਜੇ ਤੁਸੀਂ ਗੁਰੂ ਦੀ ਮੱਤ ਲਵੋਗੇ, ਇਹ ਧਨ ਜੋ ਗੁਰੂ ਤੋਂ ਪ੍ਰਾਪਤ ਹੁੰਦਾ ਹੈ ਇਹ ਧਨ ਇਕੱਠਾ ਕਰੋਗੇ, ਇਹਦੇ ਬਦਲੇ ਤੁਹਾਨੂੰ ਜੀਵਨ ਦੀ ਪ੍ਰਾਪਤੀ ਹੋ ਜੂਗੀ, ਜੀਵਨ ਸਫਲ ਹੋ ਜੂਗਾ। ਜੇ ਤੁਸੀਂ ਇੱਕ ਧਨ ਇਕੱਠਾ ਕਰਦੇ ਰਹੇ ਸੰਸਾਰ ਦਾ ਕੇਵਲ, ਫਿਰ ਜੀਵਨ ਦੀ ਬਾਜੀ ਹਾਰ ਜਾਓਗੇ। ਗੁਰਸਿੱਖਾਂ ਕੋਲ ਦੋਨੇ ਧਨ ਹੁੰਦੇ ਨੇ, ਸੰਸਾਰ ਦਾ ਵੀ ਅਤੇ ਸਤਿਗੁਰ ਕੋਲੋਂ ਵੀ ਪ੍ਰਾਪਤ ਕਰ ਲੈਂਦੇ ਨੇ। ਜਿਹਨੂੰ ਗੁਰਬਾਣੀ 'ਚ ਇੱਕ ਫੁਰਮਾਨ ਕਰਦੇ ਨੇ, ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ। ਵੱਡੇ ਭਾਗਾਂ ਨਾਲ ਸਾਨੂੰ ਇਹ ਪ੍ਰਾਪਤੀ ਹੁੰਦੀ ਹੈ, ਸਤਿਗੁਰ ਦੀ ਸ਼ਰਨ ਦੇ ਵਿੱਚ ਆਉਣ ਦਾ ਸਮਾਂ ਮਿਲਦਾ, ਸਤਿਗੁਰ ਦੀ ਮੱਤ ਲੈ ਕੇ ਫਿਰ ਆਪਣੀ ਮੱਤ ਛੱਡਣ ਦਾ। ਸੋ ਤੀਜੇ ਪਾਤਸ਼ਾਹ ਜਦੋਂ ਗੁਰੂ ਦੀ ਸ਼ਰਨ 'ਚ ਗਏ ਜੋ ਪ੍ਰਾਪਤੀ ਹੁੰਦੀ ਹੈ, ਫਿਰ ਗੁਰਮੁਖ ਉਹ ਸਾਨੂੰ ਦੱਸਦੇ ਨੇ ਕਿਵੇਂ ਅਸੀਂ ਇਹ ਜੀਵਨ ਸਫਲ ਕੀਤਾ ਗੁਰੂ ਦੀ ਸ਼ਰਨ 'ਚ ਜਾ ਕੇ। ਆਓ ਸ਼ਬਦ ਦੀ ਵਿਚਾਰ ਆਰੰਭ ਕਰੀਏ, ਕੀ ਫਰਮਾਨ ਕਰਦੇ ਨੇ। ਤਨਾਸਰੀ ਮਹੱਲਾ ਤੀਜਾ, ਕਾਚਾ ਤਨ ਸੰਚੈ ਮੂਰਖ ਗਾਵਾਰ, ਮਨਮੁਖ ਪੂਲੇ ਅੰਧ ਗਵਾਰ। ਮਹਾਰਾਜ ਕਹਿੰਦੇ ਵੀ ਜਿਹੜਾ ਮਨ ਹੈ ਨਾ, ਮਨਮੁੱਖ ਆਪਣੀ ਮੱਤ ਨਾਲ ਚੱਲਦਾ, ਜਿਹੜਾ ਗੁਰੂ ਦੀ ਸ਼ਰਨ 'ਚ ਆਇਆ ਹੀ ਨਹੀਂ ਗਾ, ਜਿਹਨੂੰ ਗੁਰੂ ਦਾ ਗਿਆਨ ਨਹੀਂ ਹੈ, ਉਹਨੂੰ ਮਨਮੁੱਖ ਕਹਿ ਦਿੱਤਾ ਗਿਆ, ਕਿਉਂਕਿ ਗੁਰੂ ਤੋਂ ਬਿਨਾਂ ਗਿਆਨ ਨਹੀਂ ਹੋ ਸਕਦਾ। ਕਈ ਜੀਵ ਦੁਨੀਆਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਧਾਰਮਿਕ ਗ੍ਰੰਥ ਪੜ੍ਹ ਕੇ ਸਮਝਦੇ ਮੈਨੂੰ ਗਿਆਨ ਹੋ ਗਿਆ, ਇਹ ਤਾਂ ਗੁਰੂ ਅਮਰਦਾਸ ਜੀ ਨੂੰ ਵੀ ਬਹੁਤ ਗਿਆਨ ਸੀਗਾ। ਜਿੰਨਾ ਚਿਰ ਪੂਰਾ ਗੁਰੂ ਨਾਲ ਭੇਂਟ ਨਹੀਂ ਹੁੰਦੀ ਉਨਾ ਚਿਰ ਗਿਆਨ ਹੋ ਹੀ ਨਹੀਂ ਸਕਦਾ। ਇਸ ਲਈ ਮਹਾਰਾਜ ਕਹਿੰਦੇ ਜਿਹੜੇ ਗੁਰੂ ਨਾਲ ਨਹੀਂ ਮਿਲੇ ਉਹ ਸੰਸਾਰ ਦਾ ਕੱਚਾ ਧਨ ਇਕੱਠਾ ਕਰਦੇ ਨੇ, ਜਿੰਨੇ ਵੀ ਪਦਾਰਥ ਨੇ ਸਭ ਕੱਚਾ ਧਨ ਹੀ ਆ। ਇਸ ਲਈ ਕੱਚਾ ਧਨ ਜਿਹੜਾ ਇਕੱਠਾ ਕਰਦਾ ਹੈ ਉਹ ਮੂਰਖ ਗਵਾਰ ਹੈ। ਹੁਣ ਇੱਥੇ ਇਹ ਨਹੀਂ ਵੀ ਸਾਡੇ ਕੋਲ ਵੀ ਧਨ ਨਹੀਂ ਹੋਣਾ ਚਾਹੀਦਾ, ਇਕੱਠਾ ਨਹੀਂ ਕਰਨਾ, ਸਭ ਕੁਛ ਛੱਡ ਕੇ ਤਿਆਗ ਨਹੀਂ, ਇਹਦੇ ਵਿੱਚ ਰਹਿੰਦਿਆਂ ਹੋਇਆਂ ਕਰਮ ਕਰਨਾ ਹੈ। ਸੰਸਾਰ ਦਾ ਧਨ ਆਊਗਾ, ਸੰਤੋਖ ਹੋਣਾ ਚਾਹੀਦਾ, ਜਿੰਨਾ ਆ ਗਿਆ ਬਹੁਤ ਆ, ਪਰ ਮਨਮੁੱਖ ਨੂੰ ਸੰਤੋਖ ਨਹੀਂ ਹੁੰਦਾ, ਉਹ ਭੁੱਲੇ ਹੋਏ ਨੇ, ਅਗਿਆਨਤਾ ਚਾ ਮਨਮੁੱਖ ਭੁੱਲੇ ਅੰਧ ਗਵਾਰ। ਅੰਧ ਗਵਾਰ ਹੁੰਦਾ ਜਿੱਥੇ ਹੱਥ ਮਾਰਿਆਂ ਵੀ ਦਿਸੇ ਨਾ, ਉਹਨੂੰ ਕਹਿੰਦੇ ਅੰਧ ਗਵਾਰ। ਗੁਰੂ ਦੇ ਗਿਆਨ ਤੋਂ ਬਿਨਾਂ ਇਹ ਸੰਸਾਰ ਦੇ ਵਿੱਚ ਅੰਧ ਗਿਆਨ ਹੀ ਆ, ਅੰਧ ਅੰਧੇਰਾ ਹੀ ਆ, ਕੁਛ ਨਹੀਂ ਦਿਸਦਾ, ਕਿਉਂਕਿ ਗੁਰੂ ਦੇ ਗਿਆਨ ਬਿਨਾਂ ਸਾਨੂੰ ਜੀਵਨ ਦੀ ਜਾਂਚ ਨਹੀਂ ਆਉਂਦੀ। ਇਸ ਕਰਕੇ ਮਨਮੁੱਖ ਭੁੱਲਿਆ ਹੋਇਆ ਹੈ। ਉਹ ਸੰਸਾਰ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਹਲੂ ਦੇ ਬਲਦ ਵਾਲਾ ਕੰਮ ਆਉਂਦਾ, ਬਸ ਜੋੜ ਲਿਆ, ਪੱਠੇ ਮਿਲ ਗਏ, ਖਾ ਲਿਆ, ਪੇਟ ਪੂਰਤੀ ਕਰ ਲਈ, ਇੰਨਾ ਹੀ ਕਰਮ ਉਹਨਾਂ ਦਾ। ਇਸ ਲਈ ਜਿਹੜਾ ਗੁਰਮੁਖ ਹੈ, ਜਿੱਥੇ ਉਹ ਸੰਸਾਰ ਦਾ ਕਰਮ ਕਰਦਾ ਨਾਲ ਨਾਲ ਉਹ ਧਰਮ ਦ੍ਰਿੜ ਕਰਦਾ। ਇਸ ਲਈ ਮਹਾਰਾਜ ਕਹਿੰਦੇ ਜਿਹੜਾ ਭੁੱਲਿਆ ਹੋਇਆ ਹੈ, ਮਨਮੁੱਖ ਹੈ, ਉਹਨੂੰ ਗਵਾਰ ਕਹਿਤਾ। ਗਵਾਰ ਕਹਿੰਦੇ ਨੇ ਮੂਰਖ ਨੂੰ। ਮਨ ਮੂਰਖ ਹੁੰਦਾ ਜਦੋਂ ਗੁਰੂ ਦੀ ਸੋਝੀ ਨਹੀਂ ਲੈਂਦਾ, ਇਸ ਲਈ ਗੁਰੂ ਦੀ ਸ਼ਰਨ 'ਚ ਆ ਕੇ ਮਨ ਸਿਆਣਾ ਬਣ ਜਾਂਦਾ। ਵਿਖਿਆ ਕੇ ਤਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਕਹਿੰਦੇ ਜੇ ਇਹ ਮਾਇਆ, ਕਹਿੰਦੇ ਮਾਇਆ ਨੂੰ ਕਹਿੰਦੇ ਵਿਖਿਆ, ਕਹਿੰਦੇ ਜੇ ਤੁਸੀਂ ਇਹੀ ਇਕੱਠੀ ਕਰਦੇ, ਵਿਖ ਕਹਿੰਦੇ ਜ਼ਹਿਰ ਨੂੰ, ਮਾਇਆ ਨੂੰ ਜ਼ਹਿਰ ਕਿਹਾ ਗਿਆ ਗੁਰਬਾਣੀ 'ਚ। ਜੇ ਕੋਈ ਜ਼ਹਿਰ ਖਾ ਲਵੇ ਜੀਵ, ਉਹਦੇ ਬਚਣ ਦਾ ਕੋਈ ਚਾਂਸ ਨਹੀਂ ਹੁੰਦਾ। ਹਾਂ, ਕੋਈ ਚੰਗਾ ਵੈਦ ਮਿਲ ਜੇ ਤਾਂ ਬਚ ਵੀ ਸਕਦਾ। ਇਸੇ ਤਰ੍ਹਾਂ ਹੀ ਸਾਡਾ ਮਨ ਇਹ ਵਿਖਿਆ ਖਾ ਰਿਹਾ, ਜ਼ਹਿਰ ਖਾ ਰਿਹਾ ਇਕੱਠਾ ਕਰਕੇ। ਅੱਛਾ ਵੈਦ ਹੈ ਗੁਰੂ, ਗੁਰੂ ਦੀ ਸ਼ਰਨ 'ਚ ਆ ਜਾਵੇ ਫਿਰ ਇਹ ਜ਼ਹਿਰ ਉੱਤਰ ਜਾਂਦਾ। ਗੁਰੂ ਨੂੰ ਗਾਰੜੂ ਵੀ ਕਿਹਾ ਗਿਆ, ਜਿਵੇਂ ਗਾਰੜੂ ਮੰਤਰ ਹੁੰਦਾ, ਇੱਕ ਗਰੜ ਮੰਤਰ ਕਹਿੰਦੇ ਆ ਉਹਨੂੰ, ਉਹ ਜ਼ਹਿਰ ਉਤਾਰ ਦਿੰਦਾ। ਇਵੇਂ ਹੀ ਗੁਰੂ ਦਾ ਮੰਤਰ ਸਾਨੂੰ ਦਿੱਤਾ ਜਾਂਦਾ, ਗੁਰੂ ਦਾ ਸ਼ਬਦ ਮੁੱਖ 'ਚ ਪਾਇਆ ਜਾਂਦਾ ਅਤੇ ਜ਼ਹਿਰ ਉਤਰ ਜਾਂਦੀ ਹੈ ਸਾਡੀ। ਵਿਖਿਆ ਕੇ ਤਨ ਸਦਾ ਦੁੱਖ ਹੋਏ, ਜਿਹੜਾ ਮਨ ਦੁਖੀ ਰਹਿੰਦਾ ਸੀ ਉਹ ਸੁੱਖ ਮਿਲ ਜਾਂਦਾ ਉਹਨੂੰ।
ਗੁਰੂ ਤੋਂ ਆ ਕੇ ਫਿਰ ਇਹ ਧਨ ਜਦੋਂ ਇਕੱਠਾ ਕਰਦਾ ਜੀਵ ਕਹਿੰਦੇ ਸੁੱਖ ਮਿਲਣਾ, ਨਹੀਂ ਤਾਂ ਵਿਖਿਆ ਕਾ ਧਨ ਇਕੱਠਾ ਕਰੀ ਜਾਵੇਗਾ ਸਾਰੀ ਉਮਰ, ਤੈਨੂੰ ਸਦਾ ਹੀ ਦੁੱਖ ਰਹੂਗਾ। ਕਿਉਂਕਿ ਇਹ ਧਨ ਸੰਸਾਰ ਦਾ ਸੁੱਖ ਨਹੀਂ ਦਿੰਦਾ, ਕਿਉਂਕਿ ਮੰਨਦਾ ਇਹਦੇ ਨਾਲ ਕੋਈ ਸੰਬੰਧ ਨਹੀਂ ਸੰਸਾਰ ਨਾਲ, ਇਹ ਤਨ ਦਾ ਲਈ ਹੈ। ਇਸ ਕਰਕੇ ਮਨ ਦਾ ਧਨ ਵੱਖਰਾ ਹੈ, ਮਨ ਦਾ ਪਹਿਨਣਾ ਵੱਖਰਾ ਹੈ, ਮਨ ਦਾ ਖਾਣਾ ਵੱਖਰਾ ਹੈ। ਇਸ ਲਈ ਮਨ ਅਤੇ ਤਨ ਦਾ ਅਲੱਗ ਅਲੱਗ ਗੁਰਬਾਣੀ 'ਚ ਭੇਦ ਦਿੱਤਾ ਹੋਇਆ। ਇਹ ਜਿੰਨਾ ਵੀ ਸਾਰਾ ਕੁਛ ਹੈ ਇਸ ਤੋਂ ਹੀ ਪੈਦਾ ਹੋਇਆ, ਇੱਥੋਂ ਹੀ ਤਨ ਪੈਦਾ ਹੋਇਆ, ਇੱਥੇ ਹੀ ਇਹਦੇ ਲਈ ਸਾਰਾ ਕੁਛ ਪੈਦਾ ਹੁੰਦਾ। ਮਨ ਇਸ ਲੋਕ ਦੇ ਵਿੱਚੋਂ ਨਹੀਂ ਪੈਦਾ ਹੋਇਆ, ਮਨ ਪਰਲੋਕ 'ਤੇ ਰਹਿਣ ਵਾਲਾ ਅਤੇ ਇਹਦੀ ਖੁਰਾਕ ਵੀ ਸਾਰੀ ਪਰਲੋਕ ਦੇ ਵਿੱਚ ਹੀ ਆ। ਲੋਕ ਦੇ ਵਿੱਚ ਤਨ ਦੀ ਖੁਰਾਕ ਹੈ, ਇਸ ਲਈ ਸੰਸਾਰ ਦੇ ਵਿੱਚ ਅਸੀਂ ਕਰਮ ਕਰਨਾ ਪਰ ਨਾਮ ਦ੍ਰਿੜ ਕਰਨਾ ਹੁੰਦਾ। ਮਹਾਰਾਜ ਕਹਿੰਦੇ ਵੀ ਇਹ ਧਨ ਜਿਹੜਾ ਹੈ ਵਿਖਿਆ ਕਾ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਇਹ ਸਾਡੇ ਨਾਲ ਨਹੀਂ ਜਾਣਾ, ਕੋਈ ਵਸਤੂ ਕਿਸੇ ਦੇ ਨਾਲ ਨਹੀਂ ਜਾਂਦੀ, ਇਸ ਕਰਕੇ ਇਹ ਨਾ ਕੋਈ ਇਹਦੀ ਪ੍ਰਾਪਤੀ ਹੈ ਜੀਵਨ ਦੀ ਸਫਲਤਾ ਕੋਈ। ਇਸ ਕਰਕੇ ਇਹਦੇ ਵਿੱਚ ਕਹਿੰਦੇ ਸਾਨੂੰ ਸੁੱਖ ਨਹੀਂ ਮਿਲਣਾ, ਪ੍ਰਾਪਤੀ ਕੋਈ ਨਹੀਂ ਇਹਦੇ ਵਿੱਚ ਹੈਗੀ, ਹੋੜ ਲੱਗੀ ਰਹੂਗੀ, ਹੋਰ ਇਕੱਠਾ ਕਰ ਲਈਏ, ਹੋਰ ਇਕੱਠਾ ਕਰ ਲਈਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਹੁਣ ਅੱਗੇ ਹੁਣ ਭੇਦ ਦਿੰਦੇ ਨੇ, ਦੇਖੋ ਦੇਖੋ ਗੁਰਬਾਣੀ 'ਚ ਜਿੱਥੇ ਸਾਨੂੰ ਸੰਸਾਰ ਦੀ ਗੱਲ ਕਰਕੇ ਫਿਰ ਉੱਥੇ ਬ੍ਰਹਮ ਦੀ ਗੱਲ ਜ਼ਰੂਰ ਕਰਨਗੇ ਗੁਰੂ ਸਾਹਿਬ, ਕਿਉਂਕਿ ਭੇਦ ਦੇਣਾ ਹੁੰਦਾ ਉਹਨਾਂ ਨੇ ਹਰ ਸ਼ਬਦ 'ਚ। ਹੁਣ ਮਾਰੇ ਕਹਿੰਦੇ ਸਾਚਾ ਤਨ ਗੁਰਮਤੀ ਪਾਏ, ਕਾਚਾ ਤਨ ਫੁਨ ਆਵੈ ਜਾਏ ਰਹਾਓ। ਕਹਿੰਦੇ ਸੱਚਾ ਧਨ ਗੁਰੂ ਦੀ ਮੱਤ ਨਾਲ ਪ੍ਰਾਪਤ ਹੁੰਦਾ ਹੈ, ਸੱਚਾ ਧਨ ਗੁਰਮਤੀ ਪਾਏ। ਇਹ ਜਿਹੜਾ ਧਨ ਹੈ ਇਹ ਖਤਮ ਨਹੀਂ ਹੁੰਦਾ, ਇਹ ਜਮ੍ਹਾਂ ਹੋ ਜਾਂਦਾ ਸਾਡੇ ਖਜ਼ਾਨੇ 'ਚ। ਜਿਵੇਂ ਜਿਵੇਂ ਅਸੀਂ ਬੰਦਗੀ ਕਰਦੇ ਹਾਂ, ਸਿਮਰਨ ਕਰਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਕੀਰਤਨ ਸੁਣਦੇ ਹਾਂ, ਇਹ ਸਾਡਾ ਧਨ ਜਮ੍ਹਾਂ ਹੋ ਜਾਂਦਾ। ਇਹ ਧਨ ਘਟਦਾ ਨਹੀਂ ਵੱਧਦਾ ਹੈ। ਜਿਹਨੂੰ ਮਾਰੇ ਕਹਿੰਦੇ ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਦੁਨੀਆਂ ਦਾ ਧਨ ਜਿਹੜਾ ਹੈ ਉਹ ਵੱਧਦਾ ਘਟਦਾ ਰਹਿੰਦਾ, ਜੇ ਵੱਧ ਜਾਂਦਾ ਤਾਂ ਵੀ ਦੁੱਖ ਪੈਦਾ ਕਰ ਦਿੰਦਾ, ਘੱਟ ਜਾਂਦਾ ਤਾਂ ਵੀ ਦੁੱਖ ਖੜਾ ਕਰ ਦਿੰਦਾ। ਇਹ ਧਨ ਭਾਵੇਂ ਥੋੜ੍ਹਾ ਹੈ, ਗੁਰਮਤੀ ਜਿਹੜਾ ਅਸੀਂ ਪਾਉਣਾ ਹੈ ਸੱਚ ਨਾਮ ਧਨ, ਕਹਿੰਦੇ ਵੀ ਇਹ ਭਾਵੇਂ ਥੋੜ੍ਹਾ ਭਾਵੇਂ ਬਹੁਤਾ ਸੁੱਖ ਮਿਲੂਗਾ, ਜਿੰਨਾ ਬਹੁਤਾ ਉਨਾ ਬਹੁਤਾ ਸੁੱਖ ਮਿਲੂਗਾ। ਇਸ ਲਈ ਸੱਚਾ ਧਨ ਗੁਰਮਤੀ ਪਾਏ ਰਹਾਓ ਦੀ ਪੰਗਤੀ ਹੈ, ਸ਼ਬਦ ਦਾ ਮੂਲ ਭਾਵ ਹੈ। ਕਾਚਾ ਤਨ ਫੁਨ ਆਵੇ ਜਾਏ, ਇਹ ਘੱਟਦਾ ਵੱਧਦਾ ਰਹਿੰਦਾ ਹੈ। ਜਿਹੜਾ ਸੱਚ ਧਨ ਨਾਮ ਧਨ ਹੈ ਇਹ ਵੱਧਦਾ ਘੱਟਦਾ ਨਹੀਂ, ਇਹ ਘਾਟਾ ਇਹਦੇ 'ਚ ਨਹੀਂ ਹੈ, ਇਹਦੇ 'ਚ ਤੋਟ ਨਹੀਂ ਹੈਗੀ ਕੋਈ। ਇਸ ਕਰਕੇ ਮਹਾਰਾਜ ਕਹਿੰਦੇ ਇਹ ਗੁਰੂ ਦੀ ਮੱਤ ਨਾਲ ਪ੍ਰਾਪਤ ਹੋਊਗਾ। ਕਾਚਾ ਤਨ ਫੁਨ ਆਵੇ ਜਾਏ ਰਹਾਓ, ਮਨਮੁਖ ਭੂਲੇ ਸਭ ਮਰੇ ਗਾ ਬਾਰ, ਭਵ ਜਲ ਡੂਬੇ ਉਰ ਬਾਰ ਨ ਪਾਰ। ਹੁਣ ਕਹਿੰਦੇ ਜਿਹੜਾ ਜੀਵ ਗੁਰੂ ਦੀ ਸ਼ਰਨ 'ਚ ਨਹੀਂ ਆਉਂਦਾ, ਮਨ ਦੀ ਮੱਤ ਨਾਲ ਚੱਲਦਾ ਸਾਰੀ ਉਮਰ, ਉਹ ਭੁੱਲਿਆ ਹੋਇਆ ਹੈ। ਮਨਮੁਖ ਭੂਲੇ ਸਭ ਮਰਹਿ ਗਵਾਰ, ਗਵਾਰ ਕਹਿੰਦੇ ਮੂਰਖ ਨੂੰ, ਕਹਿੰਦੇ ਉਹ ਜਿਉਂਦੇ ਜੀ ਦੇਖਣ ਨੂੰ ਜੀਵਤ ਲੱਗਦੇ ਨੇ ਪਰ ਉਹ ਮਰੇ ਹੋਏ ਨੇ। ਕਿਉਂਕਿ ਗੁਰਬਾਣੀ 'ਚ ਸੱਚੇ ਪਾਤਸ਼ਾਹ ਦੱਸ ਰਹੇ ਨੇ ਕਦੋਂ ਸਾਡਾ ਮਨ ਜੀਵਤ ਹੁੰਦਾ ਹੈ। ਕਹਿੰਦੇ ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਕਹਿੰਦੇ ਜਦੋਂ ਸਾਡੇ ਮਨ 'ਚ ਗੁਰੂ ਵਸ ਜਾਂਦਾ, ਹਰੀ ਵਸ ਜਾਂਦਾ, ਸਾਡਾ ਮਨ ਜੀਵਤ ਹੋ ਜਾਂਦਾ। ਇਸ ਲਈ ਮਹਾਰਾਜ ਕਹਿੰਦੇ ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨ ਜੀਵੈ ਕੋਏ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇ ਤੱਕ ਛਕਾਏ। ਕਹਿੰਦੇ ਉਸ ਗੁਰੂ ਅਤੇ ਪਰਮਾਤਮਾ ਤੋਂ ਬਿਨਾਂ ਸਾਡਾ ਜੀਵਨ ਸਾਡਾ ਹਰਾਮ ਹੈ। ਇਸ ਕਰਕੇ ਮਹਾਰਾਜ ਕਹਿੰਦੇ ਮਨਮੁਖ ਭੁੱਲੇ ਆ ਅਤੇ ਮਰੇ ਆ ਅਤੇ ਗਵਾਰ ਆ, ਮੂਰਖ ਆ। ਗਵਾਰ ਕਹਿੰਦੇ ਮੂਰਖਾਂ ਨੂੰ। ਇਸ ਕਰਕੇ ਮਹਾਰਾਜ ਕਹਿੰਦੇ ਭਵ ਜਲ ਡੁੱਬੇ ਨਾ ਔਰ ਵਾਰ ਨਾ ਪਾਰ। ਕਹਿੰਦੇ ਇਹ ਭਵ ਸੰਸਾਰ ਸਾਗਰ ਦੇ ਵਿੱਚ ਡੁੱਬੇ ਹੋਏ ਨੇ, ਨਾ ਇਹਨਾਂ ਨੂੰ ਲੋਕ ਦਾ ਪਤਾ ਨਾ ਪਰਲੋਕ ਦਾ ਪਤਾ, ਦੋਨੇ ਪਾਸਿਆਂ ਦਾ ਹੀ ਨਹੀਂ ਪਤਾ। ਇਸ ਕਰਕੇ ਇਹ ਲੋਕ ਵੀ ਗਵਾ ਕੇ ਚਲੇ ਜਾਂਦੇ ਨੇ, ਪਰਲੋਕ ਤਾਂ ਗਵਾਚਣਾ ਹੀ ਆ। ਇਸ ਲਈ ਨਾ ਔਰ ਵਾਰ ਨਾ ਪਾਰ, ਬਹੁ ਗਿਣਤੀ ਹੈ ਜਿਹਨੂੰ ਲੋਕ ਅਤੇ ਪਰਲੋਕ ਦਾ ਗਿਆਨ ਨਹੀਂ। ਜੇ ਕਿਸੇ ਨੂੰ ਪੁੱਛ ਲਓ ਲੋਕ ਕੀ ਆ, ਉਹ ਬਾਹਰ ਨੂੰ ਹੱਥ ਕਰ ਦਿੰਦੇ ਨੇ, ਆਹ ਸਾਡਾ ਸਰੀਰ ਲੋਕ ਹੈ, ਇਹਦੇ ਨਾਲ ਹੀ ਪਰਲੋਕ ਸ਼ੁਰੂ ਹੋ ਜਾਂਦਾ। ਇਸ ਕਰਕੇ ਲੋਕ ਅਤੇ ਪਰਲੋਕ ਦਾ ਗਿਆਨ ਹੈ। ਜਿਹੜੇ ਗੁਰਮੁਖ ਗੁਰੂ ਦੀ ਮੱਤ ਲੈ ਲੈਂਦੇ ਉਹਨਾਂ ਨੂੰ ਲੋਕ 'ਚ ਵੀ ਰਹਿਣਾ ਆ ਜਾਂਦਾ ਅਤੇ ਪਰਲੋਕ 'ਚ ਵੀ ਵਾਸਾ ਕਰ ਲੈਂਦੇ ਨੇ।
ਪਵਜਲ ਡੁੱਬੇ, ਇਹ ਸੰਸਾਰ ਸਾਗਰ ਦੇ ਵਿੱਚ ਡੁੱਬੇ ਹੋਏ ਨੇ। ਕਿਉਂ ਡੁੱਬੇ ਨੇ? ਅਸੀਂ ਹਰ ਰੋਜ਼ ਰਹਿ ਰਸ ਪੜ੍ਹਦੇ ਹਾਂ, ਤਿੱਤ ਸਰਬੜਲੇ ਪਈਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ, ਪੰਕਜ ਮੋਹ ਪਗ ਨਾਹੀਂ ਜਾਲੇ ਹਮ ਦੇਖਾ ਤਾਂ ਡੂਬ ਅਲੇ। ਇਹ ਮੋਹ ਦੇ ਚਿੱਕੜ ਚਾ ਕੇ ਫਸ ਗਏ। ਪੰਕਜ ਮੋਹ ਪਗ ਨਾਹੀਂ ਚਾਲੇ ਹਮ ਦੇਖਾ ਤਾਂ ਡੂਬ ਅਲੇ। ਕਿਵੇਂ ਡੁੱਬੇ ਮਨ ਏਕ ਨਾ ਚੇਤ ਸਮੂੜ ਮਨਾ, ਪਵਜਲ ਡੁੱਬੇ ਨਾ ਔਰ ਵਾਰ ਨਾ ਪਾਰ, ਮਨ ਏਕ ਨਾ ਚੇਤ ਸਮੂੜ ਬਿਨਾ ਹਰ ਵਿਸਰਤ ਤੇਰੇ ਗੁਣ ਗਲਿਆ। ਇਸ ਲਈ ਇਹ ਸੰਸਾਰ ਸਾਗਰ ਪਵ ਸਾਗਰ ਦੇ ਵਿੱਚ ਸਾਡਾ ਮਨ ਆ ਕੇ ਮੋਹ ਦੇ ਚਿੱਕੜ 'ਚ ਡੁੱਬ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਪਵਜਲ ਡੁੱਬੇ ਨਾ ਔਰ ਵਾਰ ਨਾ ਪਾਰ, ਨਾ ਲੋਕ ਦਾ ਲੋਕ ਸੁਖੀਏ ਨਾ ਪਰਲੋਕ ਦੇ ਵਿੱਚ ਸੁੱਖ ਮਿਲਦਾ। ਮਹਾਰਾਜ ਕਹਿੰਦੇ ਡੁੱਬ ਜਾਂਦਾ ਮਨ ਆ ਕੇ ਸੰਸਾਰ ਸਾਗਰ ਦੇ ਵਿੱਚ, ਕਿਉਂਕਿ ਇਹਨੂੰ ਪਤਾ ਹੀ ਨਹੀਂ ਇਹ ਸਾਰੀ ਦਿਹਾੜੀ ਕਾਚਾ ਧਨ ਸੰਸਾਰ ਦਾ ਧਨ ਇਹੀ ਇਕੱਠਾ ਕਰਦਾ ਰਹਿੰਦਾ, ਤਾਂ ਕਰਕੇ ਮਹਾਰਾਜ ਕਹਿੰਦੇ ਡੁੱਬਿਆ ਹੋਇਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਸਾਰੇ ਜੀਵ ਬੜੇ ਧਰਮ ਦੇ ਕਰਮ ਵੀ ਕਰਦੇ ਨੇ ਆਪਣੀ ਮੱਤ ਨਾਲ, ਉਹ ਵੀ ਡੁੱਬੇ ਹੀ ਹੁੰਦੇ ਨੇ। ਜਦੋਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨਾ ਕਿ ਜੀਵ ਸੱਤਾਂ ਸਮੁੰਦਰਾਂ 'ਤੇ ਇਸ਼ਨਾਨ ਕਰਦੇ ਆ, ਕੋਈ ਤੀਰਥਾਂ 'ਤੇ ਤੁਰੇ ਫਿਰਦੇ ਆ, ਲੋਕ ਅਤੇ ਪੁਰਲੋਕ ਦਾ ਗਿਆਨ ਨਹੀਂ, ਉਹ ਕਹਿੰਦੇ ਨੇ ਨਹਾਤ ਫਿਰੇ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰਲੋਕ ਗਵਾਇਓ। ਬਸ ਧਰਤੀ ਦਾ ਭਰਮਣ ਕਰਦੇ ਫਿਰਦੇ ਨੇ, ਨਾ ਲੋਕ ਦਾ ਗਿਆਨ ਨਾ ਪਰਲੋਕ ਦਾ ਗਿਆਨ। ਇਸ ਲਈ ਲੋਕ ਵੀ ਗਵਾ ਜਾਂਦੇ ਆ, ਪਰਲੋਕ ਵੀ, ਪਵਜਲ ਡੁੱਬੇ ਨਾ ਔਰ ਵਾਰ ਨਾ ਪਾਰ। ਹੁਣ ਕਹਿੰਦੇ ਸਤਿਗੁਰ ਭੇਟੇ ਪੂਰੇ ਭਾਗ, ਸਾਚ ਰਤੇ ਅਹਿਨਸ ਬੈਰਾਗ। ਕਹਿੰਦੇ ਜਦੋਂ ਸਾਡੇ ਬਹੁਤ ਚੰਗੇ ਭਾਗ ਹੋਣ ਤਾਂ ਸਤਿਗੁਰ ਨਾਲ ਭੇਂਟ ਹੁੰਦੀ ਹੈ ਸਾਡੀ। ਸਤਿਗੁਰ ਭੇਟੇ ਪੂਰੇ ਭਾਗ, ਬਹੁਤ ਚੰਗੇ ਭਾਗ ਹੁੰਦੇ ਆ ਜਿਹੜੇ ਆ ਕੇ ਗੁਰੂ ਦੀ ਸੰਗਤ ਕਰਦੇ ਨੇ, ਜਿਹੜੇ ਗੁਰੂ ਦਾ ਸੰਗ ਕਰਦੇ ਨੇ, ਜਿਹੜੇ ਗੁਰੂ ਦੇ ਬਚਨਾਂ ਦੀ ਸਾਂਝ ਕਰਦੇ ਨੇ। ਇਸ ਕਰਕੇ ਬਹੁਤ ਵੱਡੇ ਭਾਗ ਨੇ ਸਾਡੇ ਕਿ ਅਸੀਂ ਗੁਰੂ ਦੀ ਬਾਣੀ, ਇਹ ਸਤਿਗੁਰ ਦੀ ਬਾਣੀ ਹੈ। ਸਤਿਗੁਰ ਭੇਟੇ ਪੂਰੇ ਭਾਗ, ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀਐ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ, ਹਰ ਕਰਤਾ ਆਪ ਮੋਹ ਕਢਾਏ। ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੇ ਹਰ ਨਾਮਾ। ਇਸ ਲਈ ਇਹ ਗੁਰਬਾਣੀ ਸਤਿਗੁਰ ਸਰੂਪ ਹੈ, ਸਤਿਗੁਰ ਭੇਟੇ। ਹੁਣ ਸਤਿਗੁਰ ਨੂੰ ਸਾਨੂੰ ਮਿਲਾ ਦਿੰਦਾ ਕੋਈ ਗੁਰਸਿੱਖ, ਸਾਨੂੰ ਗੁਰੂ ਦਾ ਗਿਆਨ ਉਪਦੇਸ਼ ਦ੍ਰਿੜ ਕਰਾਉਣਾ, ਇਹ ਗੁਰਸਿੱਖਾਂ ਦੀ ਡਿਊਟੀ ਹੈ ਕਿ ਸਤਿਗੁਰ ਨੂੰ ਮਿਲਾਉਣਾ। ਇਸ ਲਈ ਇੱਕ ਸਿੱਖ ਸਤਿਗੁਰ ਦੀ ਮਹਿਮਾ ਕਰਦਾ, ਗੁਰੂ ਦੀ ਮਹਿਮਾ ਕਰਦਾ। ਕਹਿੰਦੇ ਵੱਡੇ ਭਾਗ ਹੁੰਦੇ ਆ ਤਾਂ ਉਹ ਮਹਿਮਾ ਕਰਦਾ। ਇਸ ਕਰਕੇ ਸਤਿਗੁਰ ਭੇਟੇ ਪੂਰੇ ਭਾਗ, ਜਿਨ੍ਹਾਂ ਦੇ ਪੂਰੇ ਪੂਰਵਲੇ ਕਰਮ, ਕੋਈ ਅੱਛੇ ਕਰਮ ਕੀਤੇ ਹੁੰਦੇ ਆ ਸਾਡੇ, ਨਹੀਂ ਤਾਂ ਸਾਰੇ ਜੀਵ ਆਪਣੇ ਵਾਂਗੂ ਹੀ ਪੈਦਾ ਹੁੰਦੇ ਨੇ। ਇਸ ਲਈ ਜਿਨ੍ਹਾਂ ਨੂੰ ਸੰਗਤ ਸੱਦ ਕੇ ਬਿਠਾਉਂਦਾ ਉਹਦੇ ਪੂਰਵਲੇ ਕਰਮ ਹੈ, ਕੋਈ ਜਿਨ੍ਹਾਂ ਨੂੰ ਗੁਰੂ ਮਿਲਦਾ ਪੂਰਵਲੇ ਕਰਮ ਹੈ। ਤਾਂ ਕਰਕੇ ਗੁਰਬਾਣੀ 'ਚ ਮਹਾਰਾਜ ਕਹਿੰਦੇ ਪੂਰਵ ਕਰਮ ਅੰਕਰ ਜਾ ਪ੍ਰਗਟਿਓ ਭੇਟਿਓ ਪੁਰਖ ਰਸਕ ਵਿਰਾਗੀ, ਮਿਟਿਓ ਗਿਆਨ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਇਹ ਜਨਮਾਂ ਜਨਮਾਂ ਦਾ ਸੁੱਤਾ ਪਿਆ ਮਨ ਗੁਰੂ ਜਗਾ ਦਿੰਦਾ, ਕਿਉਂਕਿ ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ, ਗਿਆਨ ਤੋਂ ਬਿਨਾਂ ਸੰਸਾਰ ਅੰਧ ਅੰਧੇਰਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਮਨਮੁਖ ਭੂਲੇ ਅੰਧ ਗਵਾਰ। ਇਸ ਕਰਕੇ ਗੁਰੂ ਨੇ ਕੀ ਕੀਤਾ, ਸਾਨੂੰ ਭੇਦ ਦੇ ਦਿੱਤਾ, ਸਾਨੂੰ ਮੂਲ ਨਾਲ ਸਾਡੇ ਨਾਲ ਜੋੜ ਦਿੱਤਾ, ਪਰਮਾਤਮਾ ਨਾਲ ਜੋੜ ਦਿੱਤਾ, ਗੁਰੂ ਪਰਮਾਤਮਾ ਨਾਲ ਜੋੜਦਾ। ਸਤਿਗੁਰ ਭੇਟੇ ਪੂਰੇ ਭਾਗ, ਮਹਾਰਾਜ ਕਹਿੰਦੇ ਸਾਚ ਰਤੇ ਅਹਿਨਸ ਬੈਰਾਗ। ਕਹਿੰਦੇ ਫਿਰ ਸੱਚ ਦੇ ਵਿੱਚ ਰੰਗੇ ਜਾਂਦਾ ਸਾਡਾ ਮਨ, ਅਹਿਨਸ ਦਿਨ ਰਾਤ, ਬੈਰਾਗ ਬੈਰਾਗੀ ਹੋ ਜਾਂਦਾ ਸਾਡਾ ਮਨ। ਇਸ ਲਈ ਮਹਾਰਾਜ ਕਹਿੰਦੇ ਪੂਰੇ ਭਾਗ ਹੁੰਦੇ ਨੇ ਜਦੋਂ ਸਤਿਗੁਰ ਨਾਲ ਭੇਟ ਮਿਲਦੀ ਹੈ, ਅਤੇ ਸਤਿਗੁਰ ਵਿੱਚ ਰੱਖਿਆ ਹੋਇਆ ਪਰਮਾਤਮਾ ਨੇ, ਸਤਿਗੁਰ ਤੋਂ ਬਿਨਾਂ ਕੋਈ ਮਿਲ ਨਹੀਂ ਸਕਦਾ ਪਰਮਾਤਮਾ ਨੂੰ। ਮਹਾਰਾਜ ਕਹਿੰਦੇ ਬਿਨ ਸਤਿਗੁਰ ਕਿੰਨੇ ਨਾ ਪਾਇਓ, ਬਿਨ ਸਤਿਗੁਰ ਕਿੰਨੀ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਖ ਸੁਣਾਇਆ। ਇਸ ਲਈ ਬਾਣੀ ਨੂੰ ਪ੍ਰਗਟ ਕੀਤਾ ਚੌਂ ਯੁੱਗਾਂ ਦੇ ਵਿੱਚ, ਹੁਣ ਚੌਥੇ ਯੁੱਗ 'ਚ ਆ ਕੇ ਇਹ ਬਾਣੀ ਪ੍ਰਗਟ ਕਰਕੇ ਸਾਨੂੰ ਗੁਰਬਾਣੀ ਦੁਬਾਰਾ ਫਿਰ ਪਰਮਾਤਮਾ ਨਾਲ ਮਿਲਣ ਦਾ ਭੇਦ ਦੇ ਦਿੱਤਾ। ਤਾਂ ਕਰਕੇ ਮਹਾਰਾਜ ਕਹਿੰਦੇ ਸਤਿਗੁਰ ਤੋਂ ਬਿਨਾਂ ਕਿਸੇ ਨੇ ਨਹੀਂ ਪਾਇਆ, ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ।
ਕਹਿੰਦੇ ਸਤਿਗੁਰ ਨੇ ਸਾਡਾ ਮੋਹ ਦਾ ਪਰਦਾ ਭਰਨ ਦਾ ਪਰਦਾ ਪਾਸੇ ਕਰਤਾ, ਮੁਕਤ ਹੋ ਜਾਂਦਾ ਜੀਵ। ਕਹਿੰਦੇ ਉੱਤਮ ਇਹ ਵਿਚਾਰ ਹੈ, ਸਭ ਤੋਂ ਵੱਡੀ ਵਿਚਾਰ ਹੈ ਇਹ ਗੁਰਬਾਣੀ ਜੋ ਹੈ। ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉਂ ਚਿੱਤ ਲਾਇਆ, ਜਿਨ੍ਹਾਂ ਨੇ ਗੁਰੂ ਦੇ ਰਾਹੀਂ ਸੱਚ ਬ੍ਰਹਮ ਪਰਮੇਸ਼ਰ ਨਾਲ ਆਪਣਾ ਚਿੱਤ ਲਾ ਲਿਆ। ਸਤਿਗੁਰ ਭੇਟੇ ਪੂਰੇ ਭਾਗ ਸਾਚਰ ਅਤੇ ਅਹਿਨਸ ਬੈਰਾਗ। ਕਹਿੰਦੇ ਉਹ ਫਿਰ ਸੱਚ ਦੇ ਨਾਮ ਦੇ ਵਿੱਚ ਰੰਗੇ ਜਾਂਦੇ ਨੇ। ਸੱਚ ਹਰੀ ਹਰੀ ਦੇ ਵਿੱਚ ਧਿਆਨ ਜਦੋਂ ਟਿਕਦਾ ਹੈ, ਜਦੋਂ ਨਾਮ ਦੁਆਰਾ ਸੱਚ ਦਾ ਭੇਤ ਆਉਂਦਾ, ਫਿਰ ਸੱਚ ਨੂੰ ਦ੍ਰਿੜ ਕਰਦਾ ਜੀਵ। ਇਸ ਕਰਕੇ ਉਹ ਬੈਰਾਗੀ ਹੈ। ਚੌਂ ਜੁਗ ਮੈਂ ਅੰਮ੍ਰਿਤ ਸਾਚੀ ਬਾਣੀ, ਪੂਰੇ ਭਾਗ ਹਰ ਨਾਮ ਸਮਾਣੀ। ਹੁਣ ਕਹਿੰਦੇ ਚਾਰ ਯੁੱਗ ਦਾ ਸਮਾਂ ਦਿੱਤਾ ਗਿਆ ਸਾਨੂੰ ਖੇਡਣ ਲਈ। ਤਿੰਨ ਯੁੱਗ ਬੀਤ ਚੁੱਕੇ ਨੇ, ਚੌਥਾ ਯੁੱਗ ਚੱਲ ਰਿਹਾ। ਇਸ ਸਮੇਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡਾ ਮਾਰਗ ਦਰਸ਼ਨ ਕਰ ਰਹੇ ਨੇ। ਇਸ ਲਈ ਮਹਾਰਾਜ ਕਹਿੰਦੇ ਚੌਂ ਯੁੱਗ ਮੈਂ ਅੰਮ੍ਰਿਤ ਸਾਚੀ ਬਾਣੀ। ਕਹਿੰਦੇ ਜਿਹੜੀ ਬਾਣੀ ਹੈ ਇਹ ਚਾਰੇ ਯੁੱਗਾਂ 'ਚ ਸੀ। ਹੁਣ ਇਹ ਇੱਥੇ ਗੁਰਬਾਣੀ ਦੀ ਗੱਲ ਨਹੀਂ ਆ ਰਹੀ, ਇੱਥੇ ਬਾਣੀ ਦੀ ਗੱਲ ਆ ਰਹੀ ਹੈ। ਬਾਣੀ ਉਹ ਹੈ ਜਿਹੜੀ ਨਿਰੰਕਾਰ ਦੇ ਮੁੱਖ 'ਚੋਂ ਆਵਾਜ਼ ਚੱਲ ਰਹੀ ਹੈ, ਉਹਨੂੰ ਬਾਣੀ ਕਹਿੰਦੇ ਨੇ। ਤੇਰਾ ਮੁੱਖ ਸੁਹਾਵਾ ਜੀਓ ਸਹਿਜ ਧੁਨ ਬਾਣੀ। ਕਹਿੰਦੇ ਚਾਰਾਂ ਯੁੱਗਾਂ ਦੇ ਵਿੱਚ ਹੀ ਬਾਣੀ ਤਾਂ ਸੀ, ਪਰ ਪੂਰਾ ਗੁਰੂ ਨਾਮ ਮਿਲਣ ਕਰਕੇ ਭੇਤ ਨਹੀਂ ਆਉਂਦਾ। ਇਸ ਲਈ ਚੌਂ ਯੁੱਗ ਮੈਂ ਅੰਮ੍ਰਿਤ ਸਾਚੀ ਬਾਣੀ, ਉਹ ਨਾਮ ਸੱਚ ਦੇ ਮੁੱਖ 'ਚੋਂ ਜੋ ਆਵਾਜ਼ ਚੱਲਦੀ ਹੈ ਉਹਨੂੰ ਨਾਮ ਵੀ ਕਹਿਤਾ, ਸ਼ਬਦ ਵੀ ਕਹਿਤਾ, ਸੱਚੀ ਬਾਣੀ ਵੀ ਕਹਿ ਦਿੱਤਾ ਗਿਆ। ਉਸ ਬਾਣੀ ਦੇ ਵਿੱਚ ਜਦੋਂ ਗੁਰਮੁਖ ਸਮਾਏ ਜਾ ਕੇ ਅਤੇ ਉਹਨਾਂ ਨੇ ਜੋ ਬਚਨ ਲਿਖੇ ਉਹਨੂੰ ਗੁਰਬਾਣੀ ਕਹਿੰਦੇ ਨੇ। ਇਸ ਕਰਕੇ ਸੱਚ 'ਚ ਸਮਾਉਣ ਤੋਂ ਬਾਅਦ ਇਹ ਗੁਰਬਾਣੀ ਲਿਖਣ ਕਰਕੇ ਇਹਨੂੰ ਸੱਚੀ ਬਾਣੀ ਕਹਿੰਦੇ ਨੇ। ਇਸ ਲਈ ਉਹ ਬਾਣੀ ਜਿਹੜੀ ਹੈ ਉਹ ਆਦਿ ਤੋਂ ਆ, ਕਿਉਂਕਿ ਬਾਣੀ ਤੋਂ ਹੀ ਦੁਨੀਆ ਪੈਦਾ ਹੋਈ ਹੈ, ਨਾਮ ਤੋਂ ਦੁਨੀਆ ਪੈਦਾ ਹੋਈ ਹੈ, ਸ਼ਬਦ ਤੋਂ ਦੁਨੀਆ ਪੈਦਾ ਹੋਈ ਹੈ, ਆਵਾਜ਼ ਤੋਂ ਦੁਨੀਆ ਪੈਦਾ ਹੋਈ ਹੈ। ਬਾਣੀ ਦਾ ਮਤਲਬ ਹੁੰਦਾ ਆਵਾਜ਼। ਚਾਰੇ ਯੁੱਗਾਂ ਦੇ ਵਿੱਚ ਇਹ ਬਾਣੀ ਪ੍ਰਗਟ ਸੀ। ਚੌਂ ਯੁੱਗ ਮੈਂ ਅੰਮ੍ਰਿਤ ਸਾਚੀ ਬਾਣੀ, ਇਹ ਬਾਣੀ ਦੇ ਵਿੱਚੋਂ ਅੰਮ੍ਰਿਤ ਆਉਂਦਾ ਅਤੇ ਅਮਰ ਪਦਵੀ ਮਿਲ ਜਾਂਦੀ ਹੈ, ਸੱਚੀ ਬਾਣੀ ਹੈ। ਕਹਿੰਦੇ ਪੂਰੇ ਭਾਗ ਹਰ ਨਾਮ ਸਮਾਣੀ, ਕਿਤੇ ਵੱਡੇ ਭਾਗ ਹੋਵਣ ਫਿਰ ਇਹ ਅੰਮ੍ਰਿਤ ਬਾਣੀ ਸਾਡੇ ਹਿਰਦੇ 'ਚ ਵੱਸ ਜਾਂਦੀ ਹੈ ਨਾਮ। ਕਹਿੰਦੇ ਪੂਰੇ ਭਾਗ ਹਰ ਨਾਮ, ਸਤਨਾਮ ਜਿਹਨੂੰ ਕਿਹਾ ਗਿਆ ਗੁਰਬਾਣੀ 'ਚ, ਸਾਰੀ ਗੁਰਬਾਣੀ ਦਾ ਤੱਤ ਸਾਰ ਸਤਨਾਮ ਹੀ ਹੈ। ਬਸ ਨਾਮ ਨੂੰ ਬੁੱਝ ਲੈਣਾ, ਨਾਮ ਨੂੰ ਪੂਰੇ ਭਾਗ ਆ, ਜੇ ਸਾਡੇ ਹਿਰਦੇ 'ਚ ਵੱਸ ਜਾਵੇ ਇਹਦੇ ਵਿੱਚ ਸਮਾ ਜਾਣਾ, ਫਿਰ ਸਮਾ ਗਏ ਗੁਰਮੁਖ। ਇਹ ਬਾਣੀ ਉਹਨਾਂ ਦੀ ਜਿਹੜੇ ਸਮਾਏ ਹੋਏ ਨੇ, ਪੂਰੇ ਭਾਗ ਹਰ ਨਾਮ ਸਮਾਣੀ, ਹਰੀ ਤੇ ਵਿੱਚ ਸਮਾ ਜਾਣਾ, ਨਾਮ 'ਚ ਸਮਾਉਣਾ। ਪਹਿਲਾਂ ਨਾਮ 'ਚ ਸਮਾਉਂਦਾ ਜੀ, ਫਿਰ ਸੱਚ 'ਚ ਸਮਾਉਂਦਾ, ਕਿਉਂਕਿ ਪਹਿਲਾਂ ਨਾਮ ਪ੍ਰਗਟ ਹੁੰਦਾ ਫਿਰ ਸੱਚ ਪ੍ਰਗਟ ਹੁੰਦਾ। ਪਹਿਲਾਂ ਸੱਚ ਸੀ, ਫਿਰ ਨਾਮ ਸੀ, ਫਿਰ ਦੁਨੀਆ ਪ੍ਰਗਟ ਹੋਈ। ਹੁਣ ਅਸੀਂ ਦੁਨੀਆ ਤੋਂ ਨਾਮ ਤੱਕ ਜਾਵਾਂਗੇ, ਨਾਮ 'ਚ ਸਮਾਵਾਂਗੇ ਤਾਂ ਹਰੀ ਦੇ ਸਨਮੁੱਖ ਹੋਵਾਂਗੇ, ਫਿਰ ਹਰੀ 'ਚ ਸਮਾ ਜਾਵਾਂਗੇ। ਇਸ ਲਈ ਮਹਾਰਾਜ ਕਹਿੰਦੇ ਪੂਰੇ ਭਾਗ ਹਰ ਨਾਮ ਸਮਾਣੀ। ਹੁਣ ਕਹਿੰਦੇ ਸਿੱਧ ਸਾਧਕ ਤਰਤ ਸਭ ਲੋਏ, ਕਹਿੰਦੇ ਵੱਡੇ ਵੱਡੇ ਰਿਸ਼ੀ ਮੁਨੀ ਵੀ ਤਰਸਦੇ ਨੇ ਇਸ ਚੀਜ਼ ਨੂੰ, ਕਿਉਂਕਿ ਉਹਨਾਂ ਨੂੰ ਇਹ ਚੀਜ਼ ਪ੍ਰਾਪਤ ਨਹੀਂ ਹੋਈ, ਕਿਉਂਕਿ ਪੂਰਾ ਗੁਰੂ ਨਹੀਂ ਮਿਲਿਆ। ਪੂਰੇ ਗੁਰੂ ਤੋਂ ਬਿਨਾਂ ਪ੍ਰਾਪਤੀ ਨਹੀਂ ਹੁੰਦੀ। ਇਸ ਕਰਕੇ ਜੇ ਪੂਰੇ ਗੁਰੂ ਦਾ ਉਪਦੇਸ਼ ਸਾਡੇ ਹਿਰਦੇ 'ਚ ਵੱਸ ਜਾਵੇ, ਪਾਰ ਬ੍ਰਹਮ ਨੂੰ ਅਸੀਂ ਦੇਖ ਸਕਦੇ ਹਾਂ, ਨਿਰੰਕਾਰ ਨੂੰ ਅਸੀਂ ਮਿਲ ਸਕਦੇ ਹਾਂ, ਕਿਉਂਕਿ ਗੁਰੂ ਨੇ ਭਰਮ ਦਾ ਪਰਦਾ ਪਾਸੇ ਕਰ ਦੇਣਾ, ਅਗਿਆਨਤਾ ਖਤਮ ਕਰ ਦੇਣੀ ਹੈ ਅਤੇ ਸਾਨੂੰ ਬਿਲਕੁਲ ਸਨਮੁੱਖ ਕਰ ਦੇਣਾ। ਇਸ ਲਈ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਗੁਰੂ ਤੋਂ ਬਿਨਾਂ ਨਹੀਂ ਪਛਾਣਿਆ ਜਾ ਸਕਦਾ। ਮਹਾਰਾਜ ਕਹਿੰਦੇ ਸਿੱਧ ਸਾਧਕ ਤਰਸੇ ਸਭ ਲੋਏ, ਪੂਰੇ ਭਾਗ ਪ੍ਰਾਪਤ ਹੋਏ। ਕਹਿੰਦੇ ਪੂਰੇ ਭਾਗ ਪ੍ਰਾਪਤ ਹੋਏ, ਬਹੁਤ ਵੱਡੇ ਭਾਗ ਹੁੰਦੇ ਸਾਡੇ, ਫਿਰ ਸਾਨੂੰ ਗੁਰੂ ਦਾ ਸੰਗ ਹੁੰਦਾ, ਗੁਰੂ ਦਾ ਮਿਲਾਪ ਹੁੰਦਾ, ਫਿਰ ਅਸੀਂ ਗੁਰੂ ਦਾ ਉਪਦੇਸ਼ ਸੁਣਦੇ ਹਾਂ, ਫਿਰ ਅਸੀਂ ਉਹ ਸੱਚ ਬ੍ਰਹਮ ਨੂੰ ਜਾਣ ਲੈਂਦੇ ਹਾਂ। ਤਾਂ ਕਰਕੇ ਮਹਾਰਾਜ ਕਹਿੰਦੇ ਨੇ ਨੇ ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਪਰਮਾਤਮਾ ਨੇੜੇ ਆ ਜਿਹੜਾ ਸਭ ਤੋਂ, ਫਿਰ ਗੁਰੂ ਦਿਖਾ ਦਿੰਦਾ। ਗੁਰ ਘਰ ਹੀ ਮਾਹੇ ਦਿਖਾਇਆ ਥਾ, ਉਹ ਸਾਡੇ ਅੰਦਰ ਬੈਠਾ, ਨੌ ਦਰਾਂ ਤੋਂ ਉੱਤੇ ਘਰ ਦੇ ਵਿੱਚ ਬੈਠਾ। ਜਦੋਂ ਸਾਡੀ ਸੁਰਤੀ ਨੌ ਦਰਾਂ ਨੂੰ ਛੱਡਦੀ ਹੈ ਤਾਂ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਜਾਂਦੀ ਹੈ। ਪਰਮੇਸ਼ਰ ਦੇ ਚਰਨ ਨੇ ਸੱਚ ਨਾਮ। ਇਸ ਕਰਕੇ ਮਹਾਰਾਜ ਕਹਿੰਦੇ ਪੂਰੇ ਭਾਗ ਹਰ ਨਾਮ ਪ੍ਰਗਟ ਹੁੰਦਾ, ਹਰੀ ਦਾ ਨਾਮ ਪ੍ਰਗਟ ਹੁੰਦਾ, ਗੁਰੂ ਪ੍ਰਗਟ ਕਰਦਾ, ਸਤਿਗੁਰ ਪ੍ਰਗਟ ਕਰਦਾ। ਇਸ ਲਈ ਸਿੱਧ ਸਾਧਕ ਤਰਸੇ ਸਭ ਲੋਏ। ਕਹਿੰਦੇ ਇਸ ਸੰਸਾਰ ਦੇ ਵਿੱਚ ਵੱਡੇ ਵੱਡੇ ਰਿਸ਼ੀ ਮੁਨੀ ਜੋਗੀ ਸਿੱਧ ਜਿਹੜੇ ਸੀ ਉਹ ਵੀ ਇਹ ਚੀਜ਼ ਨੂੰ ਤਰਸਦੇ ਮਰ ਗਏ, ਕਿਉਂਕਿ ਗੁਰੂ ਨਹੀਂ ਮਿਲਿਆ।
ਫਿਰ ਜਦੋਂ ਉਹ ਪਰਮਾਤਮਾ ਖੁਸ਼ ਹੁੰਦਾ ਫਿਰ ਆਪ ਉਹਨਾਂ ਕੋਲ ਚੱਲ ਕੇ ਜਾਂਦਾ ਗੁਰੂ। ਸਿੱਧ ਸਾਧਕ ਜਿਹੜੇ ਆਪਣੇ ਆਪ ਨੂੰ ਵੱਡੇ ਕਹਾਉਂਦੇ ਸੀ, ਗੁਰੂ ਨਾਨਕ ਚੱਲ ਕੇ ਗਿਆ ਉਹਨਾਂ ਨੂੰ ਉਤਾਰਨ ਲਈ। ਹੁਣ ਜਿਨ੍ਹਾਂ ਨੇ ਤਾਂ ਹਉਮੈ ਛੱਡਤੀ ਗਿਆਨ ਦੀ, ਉਹ ਤਾਂ ਡਿੱਗ ਪਏ ਗੁਰੂ ਨਾਨਕ ਦੀ ਸ਼ਰਨ 'ਚ ਅਤੇ ਤਾਰ 'ਤੇ। ਅਤੇ ਜਿਹੜੇ ਕਹਿੰਦੇ ਸੀ ਵੀ ਅਸੀਂ ਐਡੇ ਵੱਡੇ ਰਿਸ਼ੀ ਮੁਨੀ ਸਿੱਧ ਸਾਧਕ, ਉਹਨਾਂ ਨੂੰ ਗੁਰੂ ਨਾਨਕ ਦਾ ਭੇਤ ਨਾ ਆਇਆ, ਸਤਿਗੁਰ ਦਾ ਭੇਤ ਨਾ ਆਇਆ। ਸਤਿਗੁਰ ਭੇਟੇ ਪੂਰੇ ਭਾਗ, ਸਤਿਗੁਰ ਚੱਲ ਕੇ ਗਿਆ। ਆਪ ਉਹਨਾਂ ਸਿੱਧ ਸਾਧਕ ਤਰਸਿਆ ਸਭ ਲੋਏ, ਉਹ ਆਪਣੀ ਇੱਕ ਸਿੱਧ ਸਾਧਕ ਕਰਾਮਾਤਾਂ ਦੇ ਵਿੱਚ ਹੀ ਬੈਠੇ ਸੀ। ਸਤਿਗੁਰ ਜਾ ਕੇ ਉਹਨਾਂ ਨੂੰ ਮਿਲੇ, ਸਤਿਗੁਰ ਵਿੱਚ ਆਪ ਰੱਖਿਆ ਨੂੰ ਕਰਤੇ ਪੁਰਖ ਨੇ। ਸਤਿਗੁਰ ਤਾਂ ਭੇਜਦੇ ਆ ਸਤਿਗੁਰ ਨੂੰ ਵੀ ਜਾ ਕੇ ਇਹਨਾਂ ਜੀਵਾਂ ਨੂੰ ਸਮਝਾਵੋ, ਇਹ ਜੀਵਨ ਸਫਲ ਕਰ ਲੈਣ, ਪਰਮਾਤਮਾ ਨਾਲ ਮਿਲਾਪ ਹੋ ਜਾਵੇ। ਅੱਜ ਸੁਦੀ ਵੀ ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਭੇਦ ਦੇ ਰਹੇ ਨੇ ਘਰ ਘਰ ਦੇ ਵਿੱਚ, ਹਰ ਜਗ੍ਹਾ ਦੇ ਵਿੱਚ। ਇਸ ਲਈ ਮਹਾਰੇ ਸੱਚੇ ਪਾਤਸ਼ਾਹ ਕਹਿੰਦੇ ਸਿੱਧ ਸਾਧਕ ਤਰਸੈ ਸਭ ਲੋਏ, ਪੂਰੇ ਭਾਗ ਪ੍ਰਾਪਤ ਹੋਏ। ਇਸ ਲਈ ਅੱਛੇ ਭਾਗ ਹੁੰਦੇ ਨੇ ਜਦੋਂ ਅਸੀਂ ਗੁਰੂ ਦੀ ਸੰਗਤ 'ਚ ਆਉਂਦੇ ਹਾਂ, ਸਤ ਸੰਗਤ 'ਚ ਆਉਂਦੇ ਹਾਂ। ਸਭ ਕੁਛ ਸਾਚਾ ਸਾਚਾ ਹੈ ਸੋਏ, ਉੱਤਮ ਬ੍ਰਹਮ ਪਛਾਣੇ ਕੋਏ। ਕਹਿੰਦੇ ਸਭ ਕੁਛ ਸੱਚ ਸੱਚ ਤੋਂ ਪੈਦਾ ਹੋਇਆ। ਦੇਖੋ ਗੁਰਬਾਣੀ ਨੂੰ ਸਮਝਣ ਲਈ ਬਹੁਤ ਬਰੀਕੀ ਚਾਹੀਦੀ ਆ। ਕਿਤੇ ਤਾਂ ਮਹਾਰਾਜ ਨੇ ਕਹਿਤਾ ਵੀ ਆਹ ਜੱਗ ਰਚਨਾ ਸਭ ਝੂਠ ਹੈ, ਕੂੜ ਹੈ ਸਭ ਕੁਛ। ਕਿਤੇ ਮਹਾਰਾਜ ਕਹਿੰਦੇ ਸਭ ਕੁਛ ਸੱਚ ਆ, ਵੀ ਸਾਰਾ ਕੁਛ ਹੀ ਸੱਚ ਆ। ਹੁਣ ਇਹ ਅਵਸਥਾ ਦੀ ਗੱਲ ਆ, ਸਮਝਣ ਦੀ ਗੱਲ ਆ। ਜਦੋਂ ਸੁਰਤੀ ਬ੍ਰਹਮ ਨਾਲ ਜੁੜ ਜਾਂਦੀ ਆ ਫਿਰ ਇਹ ਸਭ ਸੱਚ 'ਚੋਂ ਪੈਦਾ ਹੋਇਆ ਸਾਰਾ ਕੁਛ, ਉਹਨਾਂ ਵਾਸਤੇ ਸਭ ਸੱਚ ਹੈ। ਉਹ ਫਿਰ ਕੀ ਕਹਿੰਦੇ ਨੇ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ, ਉਹਨਾਂ ਨੂੰ ਸੱਚ ਦਿਖਦਾ। ਸਭ ਕੁਛ ਸੱਚਾ ਸੱਚਾ ਹੈ ਸੋਏ, ਕਿਉਂਕਿ ਸੱਚ ਇੱਕ ਤੋਂ ਸਭ ਕੁਛ ਪੈਦਾ ਹੋਇਆ, ਫਿਰ ਦੂਜਾ ਕੌਣ? ਇੱਥੇ ਕੁਛ ਵੀ ਨਹੀਂ ਹੈਗਾ। ਦੂਜਾ ਉਨਾ ਚਿਰ ਹੈ ਜਿੰਨਾ ਚਿਰ ਭਰਮ ਹੈ। ਇਸ ਲਈ ਗੁਰਬਾਣੀ 'ਚ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭ ਕੁਛ ਸੱਚ ਹੀ ਸੱਚ ਹੈ, ਇੱਥੇ ਝੂਠ ਨਹੀਂ ਹੈ ਕੋਈ। ਪਰ ਦੂਜੇ ਪਾਸੇ ਜੇ ਅਸੀਂ ਸੱਚ ਨੂੰ ਭੁੱਲ ਗਏ ਸਭ ਕੁਛ ਝੂਠ ਆ, ਫਿਰ ਸਭ ਝੂਠ ਆ, ਫਿਰ ਇਹ ਕੂੜ ਹੈ। ਇਸ ਲਈ ਗੁਰੂ ਨੇ ਸਾਨੂੰ ਦਿਖਾ ਦਿੱਤਾ ਵੀ ਇਹ ਸਾਰਾ ਬ੍ਰਹਮ 'ਚੋਂ ਪੈਦਾ ਹੋਇਆ। ਮਹਾਰਾਜ ਕਹਿੰਦੇ ਸਭ ਕੁਛ ਸੱਚਾ ਸੱਚਾ ਹੈ ਸੋਏ, ਉੱਤਮ ਬ੍ਰਹਮ ਪਛਾਣੇ ਕੋਏ। ਕਹਿੰਦੇ ਸਭ ਤੋਂ ਉੱਤਮ ਗੱਲ ਹੈ ਬ੍ਰਹਮ ਦੀ ਪਛਾਣ, ਕਰਤੇ ਦੀ ਪਛਾਣ, ਵਾਹਿਗੁਰੂ ਦੀ ਪਛਾਣ। ਇਹ ਗੁਰੂ ਕਿਰਪਾ ਕਰਕੇ ਸਾਨੂੰ ਫਿਰ ਪਛਾਣ ਕਰਾ ਦਿੰਦਾ। ਫਿਰ ਜਦੋਂ ਗੁਰੂ ਪਛਾਣ ਕਰਾਊਗਾ ਫਿਰ ਸਾਨੂੰ ਸਾਰਾ ਕੁਛ ਸੱਚ ਨਜ਼ਰ ਆਊਗਾ। ਫਿਰ ਅਸੀਂ ਕਹਿ ਸਕਦੇ ਹਾਂ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸੰਭਾਲੇ ਇੱਕ ਨਾ ਹੁਕਮ ਕਰੇ ਬਣਾਸ, ਇਹ ਸਭ ਉਹਦੇ ਹੁਕਮ 'ਚ ਚੱਲ ਰਿਹਾ। ਇਸ ਲਈ ਮਹਾਰਾਜ ਕਹਿੰਦੇ ਉੱਤਮ ਬ੍ਰਹਮ ਪਛਾਣੇ ਕੋਏ। ਕੋਏ ਦਾ ਮਤਲਬ ਕੋਈ ਵਿਰਲਾ, ਗੁਰੂ ਦੀ ਸ਼ਰਨ 'ਚ ਆ ਕੇ ਇਹ ਪਛਾਣ ਕਰ ਲੈਂਦਾ। ਗੁਰੂ ਜਦੋਂ ਕਿਰਪਾ ਕਰਦਾ ਸਾਨੂੰ ਭਰਮ ਦਾ ਪਰਦਾ ਪਾਸੇ ਕਰਕੇ ਬ੍ਰਹਮ ਦੀ ਪਛਾਣ ਕਰਾ ਦਿੰਦਾ। ਫਿਰ ਬ੍ਰਹਮ ਦਿਸੈ ਬ੍ਰਹਮ ਸੁਣੀਐ ਇੱਕ ਏਕ ਬਖਾਣੀਐ, ਫਿਰ ਇੱਕ ਦੀ ਗੱਲ ਕਰਦੇ ਨੇ, ਇੱਕ ਨੂੰ ਵਿਖਾਉਂਦੇ ਨੇ, ਇੱਕ ਦੀ ਉਸਤਤ ਕਰਨਗੇ ਉਹ ਜਿਨ੍ਹਾਂ ਨੂੰ ਗੁਰੂ ਨੇ ਪਛਾਣ ਕਰਾ ਦਿੱਤੀ ਇੱਕ ਦੀ। ਫਿਰ ਉਹ ਇੱਕ ਪਰਮਾਤਮਾ ਦੀ ਮਹਿਮਾ ਕਰਦੇ ਨੇ, ਇੱਕ ਨੂੰ ਹੀ ਜਪਦੇ ਨੇ, ਇੱਕ ਨੂੰ ਧਿਆਉਂਦੇ ਨੇ, ਉਹਨਾਂ ਨੂੰ ਗਿਆਨ ਹੋ ਗਿਆ, ਉਹਨਾਂ ਨੂੰ ਗਿਆਨੀ ਕਹਿ ਦਿੱਤਾ ਗਿਆ ਗੁਰਬਾਣੀ 'ਚ। ਸੋ ਗਿਆਨੀ ਜੋ ਸਿਮਰੈ ਏਕ, ਉਹ ਇੱਕ ਤੋਂ ਬਿਨਾਂ ਦੂਜੇ ਨੂੰ ਨਹੀਂ ਸਿਮਰਦੇ। ਉਹਨਾਂ ਨੇ ਗੁਰੂ ਦੇ ਕੋਲ ਜਾ ਕੇ ਗੁਰੂ ਤੋਂ ਵੱਧ ਲਈ, ਗੁਰੂ ਦੀ ਮੱਤ ਲਈ, ਕਹਿਣ ਤੋਂ ਭਾਵ ਬੁੱਧ ਵਿਵੇਕ ਹੋ ਗਈ। ਸੋ ਗਿਆਨੀ ਜੋ ਸਿਮਰੈ ਏਕ, ਸੋ ਗਿਆਨੀ ਜੋ ਬੁੱਧ ਵਿਵੇਕ। ਇਸ ਲਈ ਮਹਾਰਾਜ ਕਹਿੰਦੇ ਸਭ ਕੁਛ ਸੱਚਾ ਸੱਚਾ ਹੈ ਸੋਏ, ਉੱਤਮ ਬ੍ਰਹਮ ਪਛਾਣੇ ਕੋਏ। ਜਿਨ੍ਹਾਂ 'ਤੇ ਤੂੰ ਖੁਸ਼ ਹੁੰਦਾ ਉਹਨਾਂ ਨੂੰ ਤੂੰ ਆਪ ਪਛਾਣ ਕਰਾ ਦਿੰਦਾ ਗੁਰੂ ਦੀ ਸ਼ਰਨ 'ਚ ਭੇਜ ਕੇ ਗੁਰੂ ਦੇ ਰਾਹੀਂ। ਸੱਚ ਸੱਚਾ ਸੱਚ ਆਪ ਦਰੜਾਏ, ਨਾਨਕ ਆਪੇ ਵੇਖੇ ਆਪੇ ਸੱਚ ਲਾਏ। ਹੁਣ ਕਹਿੰਦੇ ਵੀ ਸੱਚ ਜਿਹੜਾ ਹੈ ਉਹੀ ਇੱਕੋ ਹੀ ਆ, ਸੱਚ ਸੱਚਾ ਸੱਚ ਆਪ ਦਰੜਾਏ, ਆਪ ਹੀ ਪਰਮਾਤਮਾ ਸਾਨੂੰ ਭੁਲਾ ਦਿੰਦਾ ਅਤੇ ਆਪ ਹੀ ਜਣਾ ਦਿੰਦਾ। ਤੁਧ ਆਪ ਵਿਛੋੜਿਆ ਆਪ ਮਿਲਾਇਆ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੱਚ ਸੱਚਾ ਸੱਚ ਆਪ ਦਰੜਾਏ, ਕਹਿੰਦੇ ਇਹ ਪਰਮਾਤਮਾ ਨੇ ਆਪ ਹੀ ਸਾਨੂੰ ਪੈਦਾ ਕਰਕੇ ਆਪ ਹੀ ਭੁਲਾਤਾ ਅਤੇ ਆਪ ਹੀ ਕਹਿੰਦੇ ਫਿਰ ਜਣਾ ਦਿੰਦਾ, ਗੁਰੂ ਦੀ ਸ਼ਰਨ 'ਚ ਆਪ ਹੀ ਭੇਜਦਾ। ਕੋਈ ਜੀਵ ਆਪਣੇ ਆਪ ਨਹੀਂ ਕਿਤੇ ਜਾਂਦਾ। ਜਦੋਂ ਵਾਹਿਗੁਰੂ ਖੁਸ਼ ਹੁੰਦਾ ਆਪੇ ਸੰਗਤ ਸਦ ਬਹਾਲੇ, ਕੋਈ ਜੀਵ ਆਪਣੇ ਆਪ ਥੋੜ੍ਹਾ ਆਉਂਦਾ ਸੰਗਤ 'ਚ, ਇਹ ਉਹਦੀ ਕਿਰਪਾ ਨਾਲ ਸੰਗਤ 'ਚ ਆ ਕੇ ਬੈਠਦਾ। ਤਾਂ ਕਰਕੇ ਮਹਾਰਾਜ ਕਹਿੰਦੇ ਸੱਚ ਸੱਚਾ ਸੱਚ ਆਪ ਦ੍ਰਿੜਾਏ, ਦ੍ਰਿੜ ਕਰਨਾ ਹੁੰਦਾ ਕਿਸੇ ਨੂੰ ਵਾਰ ਵਾਰ ਦ੍ਰਿੜ ਕਰਨਾ, ਉਹ ਸਾਡੇ ਮਨ 'ਚ ਵੱਸ ਜਾਂਦਾ।
ਤੇ ਗੁਰਬਾਣੀ ਚ ਬਾਰ ਬਾਰ ਬਾਰ ਬਾਰ ਪਰਮਾਤਮਾ ਦ੍ਰਿੜ ਕਰਾਇਆ ਗਿਆ, ਬ੍ਰਹਮ ਦ੍ਰਿੜ ਕਰਾਇਆ ਗਿਆ, ਸੱਚ ਦ੍ਰਿੜ ਕਰਾਇਆ ਗਿਆ, ਸੱਚ ਸੱਚਾ ਸੱਚ ਆਪ ਦ੍ਰਿੜਾਏ, ਨਾਨਕ ਆਪੇ ਵੇਖੇ ਆਪੇ ਸੱਚ ਲਾਏ। ਕਹਿੰਦੇ ਆਪ ਹੀ ਸਾਰਿਆਂ ਨੂੰ ਦੇਖਦਾ ਹੈ। ਇੱਕ ਨੀ ਹੁਕਮ ਸਮਾਈਆ, ਇੱਕ ਚੁੱਲ੍ਹੇ ਰਹਿਣ ਖੜੇ, ਇਸ ਕਰਕੇ ਉਹਦੇ ਹੁਕਮ 'ਚ ਉਹ ਨਿਦਰ ਕਰ ਦਿੰਦਾ ਜਿਹਦੇ 'ਤੇ, ਉਹਨੂੰ ਆਪਣੇ ਨਾਲ ਮਿਲਾ ਲੈਂਦਾ, ਆਪੇ ਸੱਚ ਲਾਏ, ਆਪ ਹੀ ਆਪਣੇ ਨਾਲ ਜੋੜ ਲੈਂਦਾ, ਆਪ ਹੀ ਸੰਗਤ 'ਚ ਬਿਠਾ ਕੇ, ਆਪ ਹੀ ਜੋੜ ਕੇ, ਆਪ ਹੀ ਭੁਲਾਉਂਦਾ ਅਤੇ ਆਪ ਹੀ ਜਣਾਉਂਦਾ। ਤੀਜੇ ਪਾਤਸ਼ਾਹ ਇਹ ਸਾਨੂੰ ਅੱਜ ਦੇ ਸ਼ਬਦ 'ਚ ਸਮਝਾ ਰਹੇ ਨੇ ਵੀ ਉਹਦੀ ਕਿਰਪਾ ਨਾਲ ਹੀ ਉਹਨੂੰ ਜਾਣਿਆ ਜਾ ਸਕਦਾ। ਸੋ ਗੁਰੂ ਨੇ ਕਿਰਪਾ ਕੀਤੀ ਹੈ, ਸ਼ਬਦ ਦੀ ਵਿਚਾਰ ਕਰਦਿਆਂ ਕੋਈ ਐਸਾ ਸ਼ਬਦ ਬੋਲਿਆ ਗਿਆ ਵੀ ਸੰਗਤ ਦੇ ਅਨੁਕੂਲ ਨਾ ਹੋਵੇ, ਸੰਗਤ 'ਤੇ ਗੁਰੂ ਬਖਸ਼ਣਹਾਰ ਹੈ, ਬਖਸ਼ ਦੇਣਾ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ, ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤੋਂ ਪਾਇਆ ਸਹਿਜ ਸੇਤੀ, ਮਨ ਬਚੀਆਂ ਵਧਾਈਆਂ, ਰਾਗ ਰਤਨ ਪਰਵਾਰ ਪੁਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ

ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਇਹ ਸੁਖ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਨ ਕੈ ਮਨ ਵਸਿਆ ਬਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਬਾਜੇ ਪੰਚ ਸ਼ਬਦ ਤਿਤ ਕਰ ਸਭਾਗੇ ਕਰ ਸਭਾਗੇ ਸ਼ਬਦ ਬਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਉਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕਉ ਸੇ ਨਾਮ ਹਰਿ ਕੈ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰਿਆ ਨਹਦ ਵਾਜੇ ਅਣਦ ਸੁਣੋ ਬੜ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੈ ਪੂਰੇ ਗੁਰਥੇ ਜਾਣੀ ਸੁਣਤੇ ਪਨੀਤ ਕੈਥੇ ਪਵਿੱਤ ਸਤਿਗੁਰ ਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇਦਾਈ ਦਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਬੱਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਕੇ ਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਕੇ ਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜਾ ਖੋਲ ਕੇ ਵਾਰ ਸੁਕਹੁ ਟਲ ਗੁਰ ਸੇਵੀਆ ਸਹਿ ਸੁਭਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਜਾਏ ਤਨਾਸਰੀ ਮਹੱਲਾ ਤੀਜਾ ਕਾਚਾ ਤਨ ਸੰਚੈ ਮੂਰਖ ਗਾਵਾਰ ਮਨਮੁਖ ਭੂਲੇ ਅੰਧ ਗਾਵਾਰ ਵਿਖਿਆ ਕੈ ਧਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਾਚਾ ਧਨ ਗੁਰਮਤੀ ਪਾਏ।

ਸਾਚੀ ਬਾਣੀ, ਪੂਰਾ ਭਾਗ ਹਰ ਨਾਮ ਸਮਾਣੀ, ਸਿਧ ਸਾਧਕ ਤਰਸੈ ਸਭ ਲੋਏ, ਪੂਰਾ ਭਾਗ ਪ੍ਰਾਪਤ ਹੋਏ। ਸਭ ਕਿਸ ਸਾਚਾ ਸਾਚਾ ਹੈ ਸੋਏ, ਉਤਮ ਬ੍ਰਹਮ ਪਛਾਣ ਕੋਏ, ਸਭ ਸਾਚਾ ਸਚਿਆ ਦ੍ਰਿੜਾਏ, ਨਾਨਕ ਆਪੇ ਵੇਖੈ ਆਪੇ ਸਚ ਲਾਏ, ਸਭ ਸਾਚਾ ਸਚਿਆ ਦ੍ਰਿੜਾਏ, ਨਾਨਕ ਆਪੇ ਵੇਖੈ ਆਪੇ ਸਚ ਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਇੱਥੇ ਹੀ ਦੀਵਾਨ ਦੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਦੀ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਗੋਬਿੰਦਰੋਂ ਸਿਮਰੋਂ ਸ੍ਰੀ ਹਰ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿੱਠੀ ਸਭ ਦੁੱਖ ਜਾਇ ਤੀਕ ਬਹਾਦਰ ਸਿਮਰਿਆ ਕਰ ਨਾਉਣ ਦਿਆ ਬਹਿ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ

ਜਪੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਦਾ ਨਾਮ ਜਪਿਆ ਮਨ ਛਕਿਆ ਤੇ ਚਲਾਈ ਤੇ ਗਵਾਹੀ ਦੇਖ ਕੇ ਡਟ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ।

ਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੀ ਆਰਿਆਂ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ।

ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤ ਆਵੈ ਚੇਤ ਆਵਨ ਕਾ ਸਦਕਾ ਸਰਬ ਸੁਖ ਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਬੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ।

ਜੀਉ ਸ਼੍ਰੀ ਨਨਕਾਣਾ ਸਾਹਿਬਾ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੀਨ ਮਾਣਿਆਂ ਦੇ ਮਾਣ ਦੇ ਤਾਣਿਆਂ ਦੇ ਤਾਣ ਦੇ ਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ

ਆਪ ਜੀ ਦੇ ਬਖਸ਼ੇ ਹੋਏ ਸਵਾਸਾਂ ਨੂੰ ਭੂ ਕਰਕੇ ਆਪ ਜੀ ਦੇ ਪਰਲੋਕ ਨੂੰ ਗਮਨ ਕਰ ਗਏ ਸਨ। ਤਿੰਨਾਂ ਦੇ ਪੰਜ ਭੂਤਕ ਸਰੀਰ ਦਾ ਸੰਸਕਾਰ ਕਰਨ ਉਪਰੰਤ ਉਹਨਾਂ ਦੇ ਸਾਰੇ ਹੀ ਪਰਿਵਾਰ ਵੱਲੋਂ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਰਖਵਾਏ ਹੋਏ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਗੁਰਬਾਣੀ ਦੇ ਕੀਰਤਨ ਹੋਏ। ਸਮੁੱਚੀ ਪੜ੍ਹੀ ਸੁਣੀ ਬਾਣੀ ਦਾ ਭਾਵ ਉਸ ਵਿਛੜੀ ਰੂਹ ਆਤਮਾ ਨੂੰ ਪ੍ਰਦਾਨ ਕਰਦੇ ਹੋਏ ਉਸ ਵਿਛੜੀ ਹੋਈ ਰੂਹ ਆਤਮਾ ਨੂੰ ਸਦਾ ਲਈ ਆਪਣੇ ਚਰਨਾਂ 'ਚ ਨਵਾਸਾ ਬਖਸ਼ਣਾ। ਪਿੱਛੇ ਸਾਰੇ ਪਰਿਵਾਰ ਨੂੰ

ਸੰਸਾਰ ਵਿੱਚ ਵਿਚਰਦਿਆ ਜੀਵਾ ਪਾਸੋਂ ਬੇਅੰਤ ਪੁੱਲਾਂ ਹੁੰਦੀਆਂ ਸੱਚੇ ਪਾਤਸ਼ਾਹ ਜੀ ਬਖਸ਼ੰਦ ਹੋ ਬਖਸ਼ ਲੈਣਾ ਉਸ ਵਿਛੜੀ ਰੂਹ ਆਤਮਾ ਨੂੰ ਸਦਾ ਲਈ ਆਪਣੇ ਚਰਨਾਂ ਚਨਵਾਸਾ ਬਖਸ਼ਣਾ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪਛਾ ਕੇ ਭੇਟ

ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਤੇ ਸੁਭਾਅ ਬਖਸ਼ਣਾ ਪਾਵਨ, ਹਜ਼ੂਰੀ ਵਿਖੇ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਿਰਾ ਆਗਿਆ ਭਈ ਅਕਾਲ ਕੀ, ਤਬ ਚਲਾਇਓ ਪੰਥ ਸਭ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਉਂ ਹੋਮਲਾ ਦੇ ਮਹਾਂਵਾਕ ਅਨੁਸਾਰ ਹਰ ਜੀਵ ਉਸ ਪਰਮਾਤਮਾ ਦਾ ਭੇਜਿਆ ਹੋਇਆ ਇਸ ਸੰਸਾਰ 'ਤੇ ਆਉਂਦਾ ਹੈ। ਮਾਲਕ ਜੀ ਜਿੰਨੇ ਕਿ ਜਿੰਨੇ ਵੀ ਉਮਰਾਂ ਦੀ ਪੂੰਜੀ ਸਾਨੂੰ ਬਖਸ਼ਿਸ਼ ਕਰਦੇ ਨੇ, ਹਰ ਜੀਵ ਉਸ ਮਾਲਕ ਦੀ ਬਖਸ਼ੇ ਹੋਏ ਸਵਾਸਾਂ ਦੀ ਪੂੰਜੀ ਨੂੰ ਭੋਗ ਕਰਕੇ ਉਸ ਦੇ ਹੁਕਮ ਦੇ ਅੰਦਰ ਇਸ ਸੰਸਾਰ ਤੋਂ ਜਾ ਰਿਹਾ, ਕਿਉਂਕਿ ਇਹ ਸਾਰੀ ਖੇਡ ਉਸ ਮਾਲਕ ਦੇ ਹੱਥ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਇਹ ਸਾਰਾ ਸੰਸਾਰ ਉਸ ਮਾਲਕ ਦੇ ਹੁਕਮ ਦੇ ਅੰਦਰ ਚੱਲਦਾ ਹੈ। ਜਦੋਂ ਵੀ ਜੀਵ ਨੂੰ ਇਸ ਸੰਸਾਰ ਵਿੱਚ ਭੇਜਦਾ ਹੈ, ਪਰਮਾਤਮਾ ਦਾ ਭੇਜਿਆ ਹੋਇਆ ਜੀਵ ਇਸ ਸੰਸਾਰ 'ਤੇ ਆਉਂਦਾ ਹੈ ਅਤੇ ਪਰਮਾਤਮਾ ਦੇ ਸੱਦੇ 'ਤੇ ਹੀ ਇਸ ਸੰਸਾਰ ਤੋਂ ਹਰ ਜੀਵ ਇਸ ਸੰਸਾਰ ਤੋਂ ਜਾਂਦਾ ਹੈ। ਜਿਸ ਤਰ੍ਹਾਂ ਕਿ ਆਪ ਜੀ ਨੇ ਸਰਵਣ ਕੀਤਾ, ਇਕੱਲੇ ਆਵੇਂ ਨਾਨਕਾ ਸੱਦੇ ਉੱਠੀ ਜਾਏ। ਪਰਮਾਤਮਾ ਦਾ ਭੇਜਿਆ ਹੋਇਆ ਜੀਵ ਇਸ ਸੰਸਾਰ 'ਤੇ ਆਉਂਦਾ ਅਤੇ ਉਹਦੇ ਸੱਦੇ 'ਤੇ ਹੀ, ਉਹਦੇ ਹੁਕਮ ਦੇ ਵਿੱਚ ਹੀ ਇਹ ਜੀਵ ਇਸ ਸੰਸਾਰ ਤੋਂ ਜਾਂਦਾ ਹੈ। ਸਾਡੇ ਅਤੀ ਸਰਕਾਰ ਜੋ ਬੀਬੀ ਨਸੀਬ ਕੌਰ ਜੀ ਪਰਹਾਰ, ਮਾਲਕ ਨੇ ਜਿੰਨੀ ਸਵਾਸਾਂ ਦੀ ਪੂੰਜੀ ਉਹਨਾਂ ਨੂੰ ਬਖਸ਼ੀ, ਭੋਗ ਕਰਕੇ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਕਰਕੇ ਸਾਡੇ ਪਾਸੋਂ ਚਲੇ ਗਏ। ਅਸੀਂ ਸਾਰਿਆਂ ਨੇ ਰਲ ਮਿਲ ਕੇ ਉਸ ਵਾਹਿਗੁਰੂ ਦੇ ਅੱਗੇ ਅਰਦਾਸ ਬੇਨਤੀ ਕੀਤੀ ਹੈ। ਵਾਹਿਗੁਰੂ ਜੀ ਦੇਹੋ ਸੱਜਣੇ ਆਸੀਸਣੀਆਂ, ਜੇ ਹੋਵੇ ਸਾਹਿਬ ਸੋ ਮੇਲ। ਮਾਲਕ ਜੀ ਉਹ ਚੋਰੂ ਆਤਮਾ ਸਾਡੇ ਪਾਸੋਂ ਚਲੇ ਗਈ, ਉਸ ਨੂੰ ਆਪਣੇ ਚਰਨਾਂ 'ਚ ਨਿਵਾਸਾ ਬਖਸ਼ਿਓ। ਪਿੱਛੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦੇ ਬਲ ਬਖਸ਼ਿਓ। ਖਾਲਸਾ ਦੀ ਮਾਨ ਸੈਟੀ ਅਤੇ ਖਾਲਸਾ ਦੀ ਮਾਨ ਸੈਟੀ ਦੇ ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਅਠਵਾਲ, ਜੋ ਕਿ ਸਾਰੀਆਂ ਸੰਗਤਾਂ ਦੇ ਨਾਲ ਬਹੁਤ ਸਨੇਹ ਰੱਖਦੇ ਨੇ, ਉਹਨਾਂ ਵੱਲੋਂ ਵੀ ਮਾਲਕ ਦੇ ਚਰਨਾਂ ਵਿੱਚ ਬੇਨਤੀ ਹੈ। ਮਾਲਕ ਜੀ ਉਸ ਵਿਛੜੀ ਰੂਹ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸਾ ਬਖਸ਼ਿਓ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਓ। ਹੁਣ ਪ੍ਰਸ਼ਾਦ ਵਰਤ ਰਿਹਾ, ਸਾਰਿਆਂ ਨੇ ਪ੍ਰਸ਼ਾਦ ਲੈ ਕਰਕੇ ਪਰਿਵਾਰ ਵੱਲੋਂ ਗੁਰੂ ਕਾ ਲੰਗਰ ਸੱਜਿਆ ਹੋਇਆ ਹੈ। ਸਾਰਿਆਂ ਨੇ ਪ੍ਰਸ਼ਾਦ ਲੈ ਕੇ ਗੁਰੂ ਕਾ ਲੰਗਰ ਛੱਕ ਕੇ ਜਾਣਾ ਜੀ। ਜਿੰਨੇ ਵੀ ਭੈਣ ਭਰਾ ਰਿਸ਼ਤੇਦਾਰ ਦੂਰ ਨੇੜੇ ਤੋਂ ਚੱਲ ਕੇ ਬੀਬੀ ਜੀ ਦੇ ਸੰਸਕਾਰ ਸਮੇਂ ਅਤੇ ਉਹਨਾਂ ਦੀ ਅਰਦਾਸ ਵਿੱਚ ਆਪ ਜੀ ਸਾਰੇ ਸ਼ਾਮਿਲ ਹੋਏ ਹੋ, ਸਾਰਿਆਂ ਦਾ ਪਰਿਹਾਰ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਜਿਹੜੇ ਪਰਿਵਾਰ ਦੇ ਇਸ ਘੜੀ 'ਤੇ ਆਪ ਜੀ ਸਾਰੇ ਆਏ ਹੋ, ਸਾਰਿਆਂ ਦਾ ਪਰਿਹਾਰ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਪ੍ਰਸ਼ਾਦ ਵਰਤ ਚੁੱਕਾ, ਸਾਰਿਆਂ ਨੇ ਗੁਰੂ ਕਾ ਲੰਗਰ ਛੱਕ ਕੇ ਜਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।